ਪਤੀ ਆਪਣੇ ਸਾਰੇ ਹੀ ਬੁਰੇ ਕੰਮ ਨੂੰ ਛੱਡ ਕੇ, ਦੁਰਮਤੀ ਬੁਰੀ ਮਤ ਨੂੰ ਛੱਡ ਕੇ ਭੱਜ ਚੱਕਰ ਧਰ ਵਾਹਿਗੁਰੂ ਜੀ ਕੋਲ, ਵਾਹਿਗੁਰੂ ਜੀ ਦੀ

ਆਪਣੇ ਮਾਲਕ ਜਿਸ ਨੇ ਇਸ ਦੀ ਰਚਨਾ ਕੀਤੀ ਹੈ ਉਸ ਦੇ ਦਰਸ਼ਨਾਂ ਦੀ ਉਸ ਨੂੰ ਮਿਲਣ ਦੀ ਤਾਂਘ ਹੈ। ਉਸ ਦੀ ਪ੍ਰਾਪਤੀ ਲਈ ਬਹੁਤ ਸਾਰੇ ਲੋਕਾਂ ਨੇ ਕਈ ਤਰ੍ਹਾਂ ਦੇ ਭੇਖ ਧਾਰਨ ਕੀਤੇ, ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਸਗੋਂ ਭੇਖ ਧਾਰ ਕੇ ਕਰਮ ਕਾਂਡ ਕਰਕੇ ਹਉਮੈ ਹੀ ਵਧੀ। ਇਸ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਉਹਨਾਂ ਭੇਖਾਂ ਅਤੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਹਨ ਅਤੇ ਬੜੇ ਪਿਆਰ ਨਾਲ ਸਮਝਾਉਂਦੇ ਹਨ। ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਉਸ ਦੀ ਪ੍ਰਾਪਤੀ ਲਈ ਉਸ ਦੇ ਦਰ ਉੱਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ, ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰ। ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਉਹ ਫੋਕਟ ਕਰਮ ਜਿਨ੍ਹਾਂ ਦੇ ਕੀਤਿਆਂ ਕੋਈ ਲਾਭ ਨਹੀਂ ਅਤੇ ਨਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਕਿ ਵੇਦਾਂ ਦਾ ਪਾਠ ਕਰਨਾ ਅਤੇ ਉਹਨਾਂ ਦੀ ਕੇਵਲ ਵਿਚਾਰ ਕਰ ਲੈਣੀ ਜਾਂ ਨਿਉਲੀ ਕਰਮ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ, ਸਗੋਂ ਪੰਜਾਂ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਵੀ ਛੁਟਕਾਰਾ ਨਹੀਂ ਹੋਇਆ ਅਤੇ ਅਹੰਕਾਰ ਹੋਰ ਵੱਧ ਗਿਆ। ਉਹ ਪ੍ਰਭੂ ਮੌਨ ਧਾਰਨ ਕਰਨ ਨਾਲ ਬਰਤਨਾਂ ਦਾ ਤਿਆਗ ਕਰਕੇ ਕੇਵਲ ਹੱਥਾਂ ਨੂੰ ਹੀ ਆਪਣੇ ਬਰਤਨ ਬਣਾਉਣਾ, ਕੱਪੜਿਆਂ ਦਾ ਤਿਆਗ ਕਰਕੇ ਨੰਗਾ ਰਹਿਣਾ, ਘਰ ਛੱਡ ਕੇ ਜੰਗਲਾਂ ਵਿੱਚ ਰਹਿਣ ਨਾਲ ਦੁਬਿਧਾ ਦੂਰ ਨਹੀਂ ਹੁੰਦੀ, ਨਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਪ੍ਰਾਪਤੀ ਲਈ ਤੀਰਥਾਂ 'ਤੇ ਵਾਸਾ ਕਰ ਲੈਣਾ ਜਾਂ ਸਿਰ ਉੱਤੇ ਆਰਾ ਚਲਵਾਉਣ ਨਾਲ ਜਾਂ ਅਜਿਹੇ ਲੱਖਾਂ ਹੀ ਯਤਨ ਕਰਨ ਨਾਲ ਹਿਰਦੇ ਦੀ ਮੈਲ ਦੂਰ ਨਹੀਂ ਹੁੰਦੀ। ਜੇ ਕੋਈ ਬਹੁਤ ਦਾਨੀ ਬਣ ਕੇ ਇਸਤਰੀ, ਹਾਥੀ, ਘੋੜੇ, ਅੰਨ, ਕੱਪੜੇ ਅਤੇ ਜ਼ਮੀਨ ਆਦਿ ਦਾਨ ਕਰਕੇ ਉਸ ਪ੍ਰਭੂ ਦੀ ਪ੍ਰਾਪਤੀ ਚਾਹੇ ਤਾਂ ਵੀ ਨਹੀਂ ਹੋ ਸਕਦੀ। ਯੋਗ ਦੇ 84 ਆਸਨ ਕਰ ਲਵੇ, ਸਿੱਧੀ ਪ੍ਰਾਪਤ ਕਰ ਲਵੇ, ਆਪਣੀ ਉਮਰ ਲੰਬੀ ਕਰ ਲਵੇ ਤਾਂ ਵੀ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਪੂਜਾ ਅਰਚਾ ਡੰਡੌਤ ਖਟ ਕਰਮ ਵੀ ਕਰੇ ਤਾਂ ਵੀ ਹਉਮੈ ਦਾ ਹੀ ਪਸਾਰਾ ਵੱਧਦਾ ਹੈ। ਪਰਮਾਤਮਾ ਨੂੰ ਭੁੱਲ ਕੇ ਮਨ ਨੂੰ ਰੰਗ ਤਮਾਸ਼ਿਆਂ, ਸੁੱਖ ਦੇ ਸਾਧਨਾਂ ਨਾਲ ਹੰਕਾਰ ਪੈਦਾ ਕਰਕੇ ਮਨੁੱਖ ਨਰਕਾਂ ਦੇ ਰਾਹ ਤੁਰ ਪੈਂਦਾ ਹੈ। ਇਸ ਲਈ ਇਹਨਾਂ ਸਭ ਕਰਮ ਕਾਂਡਾਂ ਨਾਲੋਂ ਸ਼ੁਭ ਕਰਮ ਹੈ ਪਰਮਾਤਮਾ ਦੀ ਕੀਰਤੀ, ਸਿਫਤ, ਵਡਿਆਈ, ਗੁਣਾਂ ਦਾ ਗਾਇਨ ਕਰਨਾ, ਜਿਸ ਨੂੰ ਉਹ ਵਾਹਿਗੁਰੂ ਆਪਣੀ ਮਿਹਰ ਕਰਕੇ ਆਪਣੀ ਸਿਫਤ ਕਰਵਾ ਲਵੇ ਉਸ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਦਾ ਸੇਵਕ ਬਣ ਜਾਂਦਾ ਹੈ, ਉਸ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸਾਹਿਬ ਬਖਸ਼ਿਸ਼ ਕਰ ਰਹੇ ਹਨ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਪੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।

ਦੀ ਪਲਕ ਤੇ ਗਿਆ ਪਾਤਾਲ ਨਾਨਕ ਨਾਨਕ ਬਿਨਾ ਜਹਾਨ ਦੀ ਦਿਸ਼ਾ ਕੋਈ ਨਾ ਮਸ਼ਰਕ ਮਗਰਬ ਜਨੂਬ ਸ਼ੁਮਾਲ ਨਾਨਕ ਕਦੇ ਕਾਸ਼ੀ ਤੇ ਕਦੇ ਪਰਵੇਸ਼ ਮੱਕੇ ਬਣਿਆ ਸਾਰਿਆਂ ਦਾ ਸਾਂਝੀਵਾਲ।

ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਲਫ਼ਜ਼ ਲਿਖਾਏ ਜਿਹੜੇ ਕਿ ਇਤਿਹਾਸਕ ਲਫ਼ਜ਼ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂ ਤੇ ਸਿੱਕਾ ਨਹੀਂ ਚਲਾਇਆ ਬਲਕਿ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਇਹ ਸਿੱਕਾ ਚਲਾਇਆ।

ਦੋ ਆਲਮ ਕਹਿੰਦੇ ਨੇ ਦੋ ਜਹਾਨ ਤੇਗੇ ਤੇਗੇ ਕਿਹਾ ਹੈ ਤਲਵਾਰ ਨੂੰ ਕਿਰਪਾਨ ਨੂੰ ਨਾਨਕ ਸਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਨ ਫਜਲੇ ਸੱਚਾ ਸਾਹਿਬ ਅਸਤ ਫਜਲੇ ਕਹਿੰਦੇ ਨੇ ਮਿਹਰ ਕਿਰਪਾ ਇਹਨਾਂ ਦੋਨਾਂ ਲਾਈਨਾਂ ਦਾ ਅਰਥ ਇਹ ਸਿੱਕਾ ਦੋਹਾਂ ਜਹਾਨਾਂ ਵਾਸਤੇ ਹੈ ਗੁਰੂ ਨਾਨਕ ਦੇਵ ਜੀ ਦੀ ਤਲਵਾਰ ਨਾਲ ਅਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ ਇਹ ਸਿੱਕਾ

ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੇ ਬੱਚਿਆਂ ਨੂੰ ਕੁਰਬਾਨ ਕਰ ਦਿੱਤਾ, ਆਪਣੇ ਪਿਆਰੇ ਸਾਥੀਆਂ ਨੂੰ ਵਾਰੀ ਵਾਰੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ, ਆਪਣਾ ਧਨ ਦੌਲਤ ਸੰਪਤੀ ਸੁਖ ਚੈਨ ਜਵਾਨੀ ਸਭ ਕੁਛ ਇਉਂ ਸਵਾਹਾ ਕਰ ਦਿੱਤਾ ਜਿਵੇਂ ਕੋਈ ਯੱਗ ਕਰਨ ਵਾਲਾ ਕਿਸੇ ਮਹਾਨ ਹਵਨ ਕੁੰਡ ਵਿਚ ਆਹੂਤੀ ਤੇ ਆਹੂਤੀ ਦੇਈ ਜਾ ਰਿਹਾ ਹੋਵੇ। ਜਿਸ ਦੀ ਮਹਾਨਤਾ ਦਾ ਇਹ ਹਾਲ ਸੀ ਕਿ ਇਹ ਸਭ ਕੁਝ ਕਰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੱਥੇ ਤੇ ਵੱਟ ਨਹੀਂ ਪਾਇਆ, ਬੁੱਲਾਂ ਵਿੱਚੋਂ ਹਾਏ ਨਹੀਂ ਨਿਕਲੀ, ਕਦੀ ਅੱਖਾਂ ਤੋਂ ਅਥਰੂ ਨਹੀਂ ਵਗਾਏ। ਕੋਈ ਸਧਾਰਨ ਆਦਮੀ ਨਹੀਂ ਸਨ। ਉਹ ਸਧਾਰਨ ਆਦਮੀ ਭਾਵੇਂ ਕਿੰਨਾ ਵੀ ਦੇਸ਼ ਭਗਤ ਕਿਉਂ ਨਾ ਹੋਵੇ, ਨਿਸੰਦੇਹ ਅਜਿਹਾ ਨਹੀਂ ਕਰ ਸਕਦਾ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ। ਅਜਿਹੀ ਮਹਾਨਤਾ ਕੇਵਲ ਉਨ੍ਹਾਂ ਮਹਾਂਪੁਰਖਾਂ ਵਿਚ ਹੀ ਹੁੰਦੀ ਏ ਜਿਨ੍ਹਾਂ ਸੈਂਕੜੇ ਜਨਮ ਯੋਗ ਸਾਧਨ ਬਤੀਤ ਕੀਤੇ ਹੋਣ, ਅਤੇ ਫਿਰ ਜਿਹੜਾ ਮਹਾਂਪੁਰਸ਼ ਸਿਖਰ ਤੇ ਪਹੁੰਚ ਜਾਂਦਾ ਹੈ ਉਹ ਹੀ ਭਵਿੱਖ ਨੂੰ ਦੇਖ ਸਕਦਾ ਹੈ, ਜਿਸ ਨੂੰ ਸਧਾਰਨ ਨਜ਼ਰਾਂ ਵਾਲੇ ਨਹੀਂ ਵੇਖ ਸਕਦੇ। ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਦੇ ਵਿੱਚ ਜਗ੍ਹਾ ਜਗ੍ਹਾ ਹੁੰਦੇ ਹੋਏ ਨਾਦੇੜ ਗੋਦਾਵਰੀ ਨਦੀ ਦੇ ਕਿਨਾਰੇ ਵੱਲ ਜਾ ਪਹੁੰਚੇ। ਕਿਉਂ? ਗੁਰੂ ਸਾਹਿਬ ਜੀ ਉਸ ਆਦਮੀ ਨੂੰ ਜਿਹੜਾ ਕਿ ਵੈਰਾਗ ਦੀ ਨੀਂਦ ਵਿੱਚ ਸੁੱਤਾ ਪਿਆ ਸੀ, ਉਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਆਏ। ਉਹ ਆਦਮੀ ਜੀ ਦਾ ਨਾਂ ਸੀ ਮਾਧੋ ਦਾਸ। ਇਸ ਤੋਂ ਪਹਿਲਾਂ ਕਦੀ ਉਸਦਾ ਨਾਮ ਨਾਰਾਇਣ ਗਿਰੀ ਵੀ ਸੀ, ਅਤੇ ਇਸ ਤੋਂ ਪਹਿਲਾਂ ਉਸਦੇ ਮਾਤਾ ਪਿਤਾ ਉਸ ਨੂੰ ਲਕਸ਼ਮਣ ਦੇਵ ਕਹਿੰਦੇ ਹੁੰਦੇ ਸਨ। ਇਸ ਲਕਸ਼ਮਣ ਦੇਵ ਨਾਰਾਇਣ ਗਿਰੀ ਮਾਧੋ ਦਾਸ ਬੈਰਾਗੀ ਜਿਹੜਾ ਜੰਗਲ ਵਿੱਚ ਬੈਠਾ ਯੋਗ ਸਾਧਨਾ ਕਰਦਾ ਹੈ, ਇਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਵਾਸਤੇ ਯੁਗ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਦੇੜ ਵੱਲ ਗੋਦਾਵਰੀ ਨਦੀ ਦੇ ਕਿਨਾਰੇ ਵੱਲ

ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੁਛ

ਵਰਿਆਂ ਤੱਕ ਯੋਗ ਸਾਧਨਾ ਵਿੱਚ ਮਗਨ ਰਿਹਾ ਸੀ। ਇਸ ਤਪੱਸਿਆ ਦੁਆਰਾ ਉਹਦੀ ਆਤਮਾ ਜਾਗ ਪਈ ਸੀ। ਉਸ ਦੇ ਅੰਦਰ ਪਵਿੱਤਰਤਾ ਸੀ, ਸਫਾਈ ਸੀ, ਉੱਚਤਾ ਸੀ। ਇਸ ਜਾਗ੍ਰਿਤ ਆਤਮਾ ਨੇ ਗੁਰੂ ਮਹਾਰਾਜ ਜੀ ਨੂੰ ਵੇਖਦੇ ਸਾਰ ਹੀ ਪਹਿਚਾਣ ਲਿਆ। ਉਸ ਮਹਾਂਪੁਰਖ ਬਾਰੇ ਵੀ ਇਸ ਮਾਧੋਦਾਸ ਬੈਰਾਗੀ ਨੇ ਸੁਣਿਆ। ਉਹ ਮਹਾਂਪੁਰਸ਼ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਤਿਲਕ ਅਤੇ ਜੰਜੂ ਦੀ ਰੱਖਿਆ ਲਈ ਦਿੱਲੀ ਚਾਂਦਨੀ ਚੌਕ ਵਿਖੇ ਆਪਣਾ ਸਿਰ ਦਿੱਤਾ।

ਅਤੇ ਮੁਸਕਰਾਉਂਦੀ ਆਵਾਜ਼ ਵਿਚ ਆਖਿਆ, ਮੈਂ ਗੋਬਿੰਦ ਸਿੰਘ ਹਾਂ, ਬੈਰਾਗੀ ਨਹੀਂ। ਫਟੀਆਂ ਫਟੀਆਂ ਅੱਖਾਂ ਨਾਲ ਉਨ੍ਹਾਂ ਵੱਲ ਤੱਕਿਆ ਜਿਨ੍ਹਾਂ ਨੂੰ

ਅਤੇ ਉਸਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ ਅਤੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ

ਜ਼ੋਰਾਵਰ ਸਿੰਘ ਫਤਿਹ ਸਿੰਘ ਜਿਨ੍ਹਾਂ ਦੀ ਉਮਰ 6 ਸਾਲ 7 ਸਾਲ ਦੇ ਲਗਭਗ, ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਮਾਧੋ ਦਾਸ ਨੇ ਸੁਣੀਆਂ, ਉਹਦੀਆਂ ਅੱਖਾਂ ਵਿੱਚੋਂ

ਪੰਜ ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਨਾਦੇੜ ਤੋਂ ਗੋਦਾਵਰੀ ਦੇ ਕੰਢੇ ਤੋਂ

ਪਰ ਹੁਣ ਬੰਦਾ ਸਿੰਘ ਬਹਾਦਰ ਬਣਾ ਕੇ ਆਪਣਾ ਸਿੱਖ ਬਣਾ ਕੇ ਪੰਜਾਬ ਵੱਲ ਤੋਰਿਆ ਤੇ ਨਾਲੇ ਉਪਦੇਸ਼ ਕੀਤਾ ਜਹਾਂ ਤਹਾਂ ਤੁਮ ਧਰਮ ਬਿਥਾਰੋ।

ਸਾਰਿਆਂ ਦੇਵਤਿਆਂ ਨੂੰ ਬੁਲਾਇਆ ਪਰ ਭਗਵਾਨ ਸ਼ੰਕਰ ਨੂੰ ਨਹੀਂ ਬੁਲਾਇਆ। ਸ਼ਿਵਜੀ ਭਗਵਾਨ ਕੈਲਾਸ਼ ਪਰਬਤ ਤੇ ਸਨ, ਉਹ ਸਾਰਾ ਤਮਾਸ਼ਾ ਦੇਖ ਰਹੇ।

ਪੰਜਾਬ ਵੱਲ ਤੋਰਿਆ ਜਿਹੜਾ ਕਿਆਮਤਾਂ ਜਗਾਉਂਦਾ ਪਚਾਲ ਲਿਆਉਂਦਾ ਖੂਨ ਦੀਆਂ ਨਦੀਆਂ ਵਗਾਉਂਦਾ ਹੋਇਆ ਪੰਜਾਬ ਵੱਲ ਵੱਧ ਤੁਰਿਆ। ਕਿਸੇ ਨੇ ਪੁੱਛਿਆ ਬੰਦਾ ਸਿੰਘ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਂ ਆਪਣੇ ਵਾਸਤੇ ਕੁਝ ਨਹੀਂ ਕਰ ਰਿਹਾ ਮੈਂ ਜ਼ਾਲਮਾਂ ਦਾ ਨਾਸ਼ ਕਰ ਰਿਹਾ ਉਹਨਾਂ ਕਿਲਿਆਂ ਨੂੰ ਢਾ ਕੇ ਢੇਰੀ ਕਰ ਦਿਆਂਗਾ ਜਿਨ੍ਹਾਂ ਵਿਚ ਜ਼ੁਲਮ ਹੁੰਦੇ ਨੇ ਉਹ ਸ਼ਹਿਰ ਤਬਾਹ ਕਰ ਦਿਆਂਗਾ ਜਿਨ੍ਹਾਂ ਸ਼ਹਿਰਾਂ ਵਿਚ ਮਜ਼ਲੂਮਾਂ ਨੂੰ ਜ਼ਾਲਮ ਤੰਗ ਕਰਦੇ ਨੇ ਇਹ ਕਹਿੰਦਾ ਹੋਇਆ ਬੰਦਾ ਸਿੰਘ ਬਹਾਦਰ ਪੰਜਾਬ ਨੂੰ

ਉਹਨਾਂ ਜਿਉਂਦਿਆਂ ਨੂੰ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਨਜ਼ਾਰਾ ਅੱਖਾਂ ਸਾਹਮਣੇ ਆਇਆ, ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਫੌਜੀਆਂ ਨੂੰ ਵੰਗਾਰਦਿਆਂ ਹੋਇਆ ਆਖਿਆ, ਇਹੋ ਹੀ ਉਹ ਸਰਹੰਦ ਹੈ ਜਿਸ ਜਗ੍ਹਾ ਮੇਰੇ ਗੁਰੂ ਦੇ ਨੰਨੇ ਨੰਨੇ ਮਾਸੂਮ ਬੱਚਿਆਂ ਨੂੰ

ਉਹਦੇ ਅਹਿਲਕਾਰ ਸਭ ਖਤਮ ਕਰ ਦਿਓ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਦੇਖੋ ਕੋਈ ਦੀਵਾਰ ਨਾ ਰਹੇ, ਕੋਈ ਮਕਾਨ ਨਾ ਰਹੇ, ਕੋਈ ਕਿਲਾ ਨਾ ਰਹੇ, ਕੋਈ ਛੱਤ ਨਾ ਰਹੇ। ਹਲ ਚਲਾ ਦਿਓ, ਇਸ ਸ਼ਹਿਰ ਨੂੰ ਮਿੱਟੀ ਚ ਮਿਲਾ ਦਿਓ। ਦੇਖਦਿਆਂ ਦੇਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਸਰਹੰਦ ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਨ ਆਪਣੇ ਵਜ਼ੀਰਾਂ ਨਾਲ, ਅਹਿਲਕਾਰਾਂ ਨਾਲ, ਜਰਨੈਲਾਂ ਦੇ ਨਾਲ

ਤਬਾਹੀ ਅਤੇ ਬਰਬਾਦੀ ਦਾ ਇਹ ਤੂਫਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਠਾਈ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਬੇਸ਼ੱਕ ਆਪ ਨਾ ਰਿਹਾ, ਪਰ ਤੁਰਕਾਂ ਦੀ ਹਕੂਮਤ ਨੂੰ ਉਸਨੇ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਅਤੇ ਜਦੋਂ ਫਤਿਹ ਕੀਤੀ, ਤੁਰਕਾਂ ਦੀ ਹਕੂਮਤ ਖਤਮ ਕੀਤੀ, ਤਾਂ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਿੱਖ ਰਾਜ ਦਾ ਪਹਿਲਾ ਸਿੱਕਾ ਚਲਾਇਆ ਔਰ ਉਸ ਤੇ ਆਪਣਾ ਨਾਮ ਨਹੀਂ ਗੁਰੂ ਦਾ ਨਾਮ ਲਿਖਾਇਆ। ਸਿੱਕਾ ਜਦ ਹਰ ਦੋ ਆਲਮ ਤੇਗੇ ਨਾਨਕ ਸਾਹਿਬ ਅਸੂ, ਕਿ ਇਹ ਸਿੱਕਾ ਦੋ ਜਹਾਨਾਂ ਵਾਸਤੇ ਹੈ, ਗੁਰੂ ਨਾਨਕ ਦੀ ਤਲਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ।

ਦੇਸ਼ ਕੌਮ ਦੀ ਰੱਖਿਆ ਵਾਸਤੇ, ਮਜ਼ਲੂਮਾਂ ਦੀ ਰੱਖਿਆ ਵਾਸਤੇ ਪੈਦਾ ਕੀਤਾ। ਇਹੋ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾਇਆ ਅਤੇ ਆਪਣਾ ਆਪ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਸੇਵਾ ਕਰਦਿਆਂ ਹੋਇਆ

ਪਿਆਰ ਮੇਹਰ ਕਰੇਗਾ ਉਹਦੀ ਰਜਾ ਵਿਚ ਜੋ ਕੁਛ ਮਾਲਕ ਦੇਵੇਗਾ ਉਹ ਸਬਰ ਤੇ ਸੰਤੋਖ ਨਾਲ ਛਕਾਂਗੇ। ਮਹਾਰਾਜ ਝੂਠੀ ਗੱਲ, ਮੇਰਾ ਤਾਂ ਤੁਰਨਾ ਹੀ ਮੁਹਾਲ ਹੈ। ਸਿੱਧੀ ਗੱਲ, ਕੀਰਤਨ ਹੋ ਗਿਆ ਹੁਣ ਪ੍ਰਸ਼ਾਦਾ ਚਾਹੀਦਾ, ਡਾਢੀ ਭੁੱਖ ਲੱਗੀ। ਹਜ਼ੂਰ ਕਹਿਣ ਲੱਗੇ ਮਰਦਾਨੇ ਆ ਘਾਬਰ ਨਾ, ਨਿਰੰਕਾਰ ਰੋਟੀ ਦੇਵੇਗਾ। ਮਹਾਰਾਜ ਕਦ ਦੇਵੇਗਾ ਆਖੋ ਸ੍ਰੀ ਵਾਹਿ, ਕਈ ਦਿਨ ਹੋ ਗਏ ਰੋਟੀ ਦਾ ਮੂੰਹ ਹੀ ਨਹੀਂ ਵੇਖਿਆ, ਤੱਕੀ ਨੀ ਰੋਟੀ ਕਿਉਂ ਜੀ, ਐਵੇਂ ਕਿਵੇਂ ਕੀਰਤਨ ਹੋ। ਹਜ਼ੂਰ ਕਹਿਣ ਲੱਗੇ ਮਰਦਾਨੇ ਆ ਕੋਈ ਨੀ, ਉਦਾਸ ਨਾ ਹੋ, ਰੋਟੀ ਰੱਬ ਦੇਵੇਗਾ ਪਰ ਅਜੇ ਸਬਰ ਕਰ। ਮਹਾਰਾਜ ਮੇਰੇ ਤੋਂ ਸਬਰ ਨਹੀਂ ਜੀ ਹੁੰਦਾ, ਇਹ ਪਿਆ ਜੇ ਰਬਾਬ, ਜਾਂ ਤਾਂ ਰੋਟੀ ਦਿਓ ਨਹੀਂ ਤਾਂ ਮੈਨੂੰ ਆ ਗਿਆ ਦਿਓ ਆਖੋ ਸ੍ਰੀ ਵਾਹ। ਮੇਰੇ ਧੰਨ ਗੁਰੂ ਨਾਨਕ ਫਤਿਹ ਪਾਤਸ਼ਾਹ ਜੀ ਮਰਦਾਨੇ ਨੂੰ ਫਿਰ ਪਿਆਰ ਨਾਲ ਕਹਿੰਦੇ, ਫਿਰ ਸਤਿਕਾਰ ਨਾਲ ਕਹਿੰਦੇ ਹਨ, ਮਰਦਾਨੇ ਆ ਤੂੰ ਚੜ੍ਹਦੀਆਂ ਕਲਾਂ ਚਰੋ। ਮਹਾਰਾਜ ਬੜਾ ਚਿਰ ਚੜ੍ਹਦੀਆਂ ਕਲਾਂ ਚ ਰਿਹਾ, ਹੁਣ ਨਹੀਂ ਰਿਹਾ ਜਾਂਦਾ ਰੋਟੀ ਚ। ਹਜ਼ੂਰ ਕਹਿਣ ਲੱਗੇ ਮਰਦਾਨੇ ਇੱਥੇ ਤਾਂ ਪ੍ਰਬੰਧ ਨਹੀਂ ਹੋ ਸਕਦਾ। ਮਰਦਾਨੇ ਨੇ ਕਿਹਾ ਮਹਾਰਾਜ ਇਹ ਪ੍ਰਬੰਧ ਨਹੀਂ ਹੋ ਸਕਦਾ, ਇਹ ਪਿਆ ਜੇ ਰਵਾਜ ਤੇ ਮੈਨੂੰ ਛੁੱਟੀ। ਮਰਦਾਨੇ ਦੇਖ ਲੈ ਤੇਰੀ ਮਰਜ਼ੀ ਹੈ, ਇਕੱਠੇ ਆਇਆ ਸਾਂ ਕਰੋ, ਇਕੱਠੇ ਹੀ ਜਾਂਦੇ। ਮਹਾਰਾਜ ਜਾਂਦੇ ਤਾਂ ਸਹੀ, ਆਪ ਤੁਸੀਂ ਛਕਦੇ ਛਕਾਂਦੇ ਪਤਾ ਨੀ, ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ ਹੈ ਪਰ ਮੈਨੂੰ ਤਾਂ ਡਾਢੀ ਲੱਗੀ ਹੋਈ। ਆਖਿਰਕਾਰ ਪਿਆਰੀ ਸਾਧ ਸੰਗਤ, ਅੱਜ ਮਰਦਾਨੇ ਨੇ ਭੁੱਖ ਦੇ ਦੁੱਖ ਵਜੋਂ ਕਈ ਤਰ੍ਹਾਂ ਦੇ ਜਵਾਬ ਸਵਾਲ ਵੀ ਹਜ਼ੂਰ ਨਾਲ ਕੀਤੇ, ਆਖਿਰਕਾਰ ਜਵਾਬ ਦੇ ਕੇ ਤੁਰ ਪਿਆ ਆਖੋ ਸ੍ਰੀ ਵਾਹਿ। ਪਹਿਲਾਂ ਇਹ ਕਲੀਅਰ, ਬਾਬਾ ਤੂੰ ਤਾਂ ਨਿਰੰਕਾਰੀ ਸੱਚਾ ਸਾਥੀ ਵੇਖ ਕੇ ਤੇਰੇ ਨਾਲ ਤੁਰਿਆ ਸਾਂ।

ذات ہے جی. پہلا مسئلہ ہی روٹی کا, نہیں تو روٹی کھوا نہیں تو دے دے جواب, جواب دے دے. آخرکار جواب دے کے مردانہ تر. حضور نے کیا مردانے جلال وچ رہو, حکم وچ رہو. مہاراج بڑا چر حکم منیا ہوں نہیں میرے کو رہا جانا. مردانہ تر پیا, بھول گیا مردانے نو او بچن. ایک ویری اگے بھی حکم موڑیا سی آخو استری والے, اگے بھی موڑیا سی. حضور ایک تھان پہ گئے, مردانے نے کیرتن کیتا. ایتھے بھی یہی مسئلہ, حضور کہن لگے مردانے سامنے شہر ہے, ایتھے جا کے روٹی کھا لے. بابا میرے کول کچھ نہیں. حضور کہن لگے چک لے ٹکا. آخو استری والے, بابا ٹکے نال کی بنے گا؟ مردانے تو لہتا جا لے کے چلا. جس لئے شہر پہنچے چنگا رونکیلا شہر, سوچیا کیوں دے وہاں ٹکا. تو پہلے ہی جا کے مردانہ کرانے والی دکان سے اتے کھڑو گیا. خیال آیا بھی اج بدام ہی چھکی آخو سری بھائی جی, کئی دن ہو گئے گلا بڑا خشک ہوا. یہ کیا بھائی بدام کی بات؟ دکاندار نے کیا ٹکے شیر تے کھنڈ, اے بھی ٹکے شیر تے مرچا, اے بھی ٹکے شیر. مردانے نے سوچیا بھی چنگا بندہ ہے, پردیسیاں نال مخول کردا ہے, سوچیا بھی بلاس کردا ہے. مردانہ دوجی دکان تے چلا گیا. اے سی فروٹاں دی دکان, سونے سونے کیلے ڈی سی آخو سے جو آئی پیسہ ٹوکریاں, ساڈے ڈی سی تو کرسیاں تے بیٹھے ہوں, اتنے ٹوکریاں پہ ہوں. تو پیاری ساتھ سنگت کیلے ول ویکھیا, سیبا ول تکیا, ہور بھی کئی طرح دے فروٹ انگورا ول ویکھے. مردانے نے پوچھا کیوں بھائی بھلے لوگ اے انگور کی بات دیندا ہے؟ اس نے کیا تک شیر سیب, اے بھی ٹکے شیر تے کیلے, اے نے کیا بھی ٹکے شیر. مردانے نے کیا ایتھے سارے ہی اجے بندے ہیں, کسی دے دل چڑھ میں نہیں آندا کہ میں پردیسی ہاں, جس چیز دی مینوں اچھا اے مینوں دین. مردانہ تیجی دکان تے چلا گیا. اے دکان کس دی سی؟ حلوائی. شام دا ٹائم سی, گرم گرم جلیبیاں نکل رہی سن. مردانے نے ویکھیا بھوڈا دی لگی ہوئی سی, منہ چ پانی پھر آیا, نیڑے پہنچیا. سوچیا بھی حلوائی ہے تاں پلا لوگ سیدھا سادا جاپدا ہے, اے نہیں ماحول کرے گا. نیڑے جا کے کیوں بھائی اے جلیبیاں کی پا دیندا ہے؟ حلوائی نے کیا ٹکے شیر آخو سری بھائی, تے گلاب جامن اے بھی ٹکے شیر ہی ہے نا, رس گلے اے بھی کوئی پا ہے. مردانے نے کیا بھی اندروں پہ تین کہ اوپروں اوپروں آخو سری بھائی, نہیں اندروں کہہ رہی ہیں. لے پھر ٹکا اے دے شیر جلیبیاں, جلیبیاں شیر لے کے گرم گرم جس نے کھا دیا, بڑا سواد آیا. واپس آ گئے, آ کے حضور دے چرنا تے متھا ٹیکیا. حضور کہنے لگے مردانے اج بڑا خوش ہیں آخو سری بھائی. مہاراج تھی تو انتر جانی ہو نا, کدے کدے میرے دل دیاں بھی بجھ لیندی ہو, کیوں مردانے؟ مہاراج اے پڑا چنگا آ گیا ہے, اے اسٹیشن اچھا ہے, اول تاں اتھے چھ مہینے رہو نہیں تو تین مہینے کا ضرور رہو. کیوں مردانے؟ سچے پاتشاہ کمال دی گل ہے, تسی ایک ٹکا دیتا ہے, میں بازار چ گیا جیڑی چیز پوچھا وہی ٹکے سیر, اتنے ہر چیز ٹکے سیر مل گئی. بابا موجہ لگی ہوں, دو چار ٹکے روز دے دیا کرو تے میرا کام بھی چنگا بن جائے گا. اے سدے پادشاہ پھر کیرتن دو ویل سنایا کرا گا. اینڈ جڑا بڑا اچھا ہے, کیونکہ گرو نانک دے باپو دی گودی پیچھا ہسیا بھی کرو پر گرو نانک دے پیار چ ہسیا کرو. گرو نانک دے پیار چسنا بھی ماڑا نہیں ہے, تے گرو نانک دے پیار چ رونا بھی ماڑا نہیں ہے. آخو سری بھائی رونا کیڑا ماڑا ہے؟ دنیا داری دا رونا, دنیا داری دا رونا ماڑا ہے. جے گرو نانک دے پیار چ کوئی روندا ہے بھائی, او دا ایک ایک اتھرو جڑا ہے او دھرتی تے نہیں ڈگدا, گرو نانک دے چرنا تے ڈگدا.
ਵਲੇਵੇ ਕਾਰਨ ਬਾਬਾ ਰੋਈਏ, ਹਜ਼ੂਰ ਬਾਣੀ ਦੁਆਰਾ ਫਰਮਾਉਂਦੇ। ਦੁਨੀਆਦਾਰੀ ਦਾ ਰੋਣਾ ਨਾ ਰੋਇਆ ਫਿਰ, ਅੱਥੂ ਬੜੇ ਕੀਮਤੀ ਹਨ, ਇਹਨਾਂ ਸੁੱਚੇ ਮੋਤੀਆਂ ਨੂੰ ਕੌਡੀਆਂ ਦੇ ਪਾ ਜਾਇਆ ਨਾ ਕਰਿਆ ਕਰ। ਜੇ ਰੋਣ ਵਾਸਤੇ ਚਿੱਤ ਕਰੇਗੀ ਤਾਂ ਕਿਹੜਾ ਰੋਣਾ ਰੋਈਏ, ਵਲੇਵੇ ਕਾਰਨ ਬਾਬਾ ਰੋਈਏ, ਰੋਵਣ ਸਗਰ ਵਿਚਾਰੋ, ਨਾਨਕ ਰੋਣਾ ਬਾਬਾ ਜਾਣਗੇ ਜੇ ਰੋਵੇ ਲਾਏ ਪਿਆਰ। ਅੱਜ ਅੰਮ੍ਰਿਤ ਵੇਲੇ ਦੇ ਕੀਰਤਨ ਚ ਕਿਆ ਵੈਰਾਗ ਆ ਗਿਆ ਵਾਲੀਆ ਸਾਹਿਬ ਰੰਗ, ਕਿਆ ਵੈਰਾਗ ਤੇਰੇ ਗੁਰੂ ਨਾਨਕ ਦੇ ਪਿਆਰ ਚ ਰੋਣਾ, ਵੈਰਾਗ ਆ ਜਾਂਦਾ ਪਿਆਰ ਦੀ ਪਹਿਲੀ ਮੰਜ਼ਿਲ ਹੀ ਰੋਣਾ ਹੈ ਪਿਆਰੀ ਸਾਧ ਸੰਗਤ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰਾ ਪ੍ਰਾਣ ਜਿਵਾਇਆ, ਹਾਂ ਰਹਿਣ ਸਕਾ ਦਿਨ ਦੇਖੇ ਪ੍ਰੀਤਮਾ, ਮੈਂ ਨੀਰ ਰਹੇ ਚੱਲੇ। ਪਰ ਇਹਨਾਂ ਮੰਜ਼ਿਲਾਂ ਨੂੰ ਕੋਈ ਪਿਆਰ ਵਾਲਾ ਹੀ ਸਮਝਦਾ। ਮਹਾਂਪੁਰਸ਼ ਕਹਿੰਦੇ ਸਨ, ਜਿਸਦਾ ਕੋਈ ਮਰ ਜਾਵੇ ਨਾ ਘਰ ਦਾ ਬੰਦਾ, ਰੋਂਦੇ ਸਾਰੇ ਹਨ ਪਰ ਉਹਦੀ ਤਾਂ ਵੱਖਰੀ ਨਿਕਲਦੀ, ਰੋਂਦੇ ਸਾਰੇ ਰਿਸ਼ਤੇਦਾਰ ਆਂਢੀ ਗੁਆਂਢੀ ਵੀ ਰੋਂਦੇ ਸਨ ਪਰ ਉਹਦੀ ਤਾਂ ਵੱਖਰੀ ਹੈ। ਜਿਹਦੇ ਮਨ ਨੂੰ ਲੱਗੀਏ ਪਿਆਰੇ, ਉਹਦਾ ਜੀਵਨ ਹੀ ਵੱਖਰਾ ਹੈ। ਕੋਈ ਕੁਝ ਕਹਿੰਦਾ ਹੋਵੇਗਾ ਸਵੇਰੇ, ਕੋਈ ਕੁਝ ਕਹਿੰਦਾ ਹੋਵੇਗਾ, ਪਰ ਨਹੀਂ, ਉਹ ਕੋਈ ਗੁਰੂ ਨਾਨਕ ਦਾ ਵੈਰਾਗ ਆ ਗਿਆ। ਸਾਖੀ ਤਕਰੀਬਨ ਉਹ ਜੀ ਚੱਲੀ ਜੋ ਬਾਬਿਆਂ ਦੇ ਮੁਖਾਰ ਪਿੰਡ, ਉਹਨਾਂ ਨੇ ਵੀ ਕਈ ਵਾਰੀ ਸੁਣੀ ਹੋਵੇ। ਬਾਬਾ ਜੀ ਦੇ ਵਸਾਏ ਹੋਏ ਵਾਲੀਆ ਸਾਹਿਬ, ਤਾਂ ਪਿਆਰੀ ਸਾਧ ਸੰਗਤ ਕਿਆ ਵੈਰਾਗ ਆਇਆ। ਮਨ ਉਸ ਵੇਲੇ ਧਰਤੀ ਵੀ ਰੋ ਰਹੀ ਸੀ, ਆਖੋ ਸ੍ਰੀ ਪਿਆਰ ਦਾ ਰੋਣਾ ਗੁਰੂ ਨਾਨਕ ਰੀਝ ਰਿਹਾ ਸੀ, ਤੁਹਾਡੀ ਅੱਖਾਂ ਵਿੱਚ ਵੀ ਅਥਰੂ ਚੋ ਰਹੇ ਸਨ। ਇਹ ਪਿਆਰ ਦਾ ਰੋਣਾ, ਜੇ ਕਦੇ ਅੱਖਾਂ ਭਿੱਜ ਜਾਂਦੀਆਂ ਗੁਰੂ ਨਾਨਕ ਦੇ ਪਿਆਰ ਚ, ਤਾਂ ਸ਼ੁਕਰ ਕਰਿਆ ਕਰੋ। ਦਾਦਾ ਤੇਰੀਆਂ ਮਿਹਰਾਂ ਹੋਈਆਂ, ਤੇਰੇ ਪਿਆਰ ਚ ਮਨ ਰੋਇਆ ਹੈ, ਯਾਦ ਰੱਖੋ ਗੁਰੂ ਨਾਨਕ ਦੇ ਪਿਆਰ ਦਾ ਰੋਣਾ ਜ਼ਾਇਆ ਨਹੀਂ ਜਾਏਗਾ, ਆਖੋ ਸ੍ਰੀ ਵਾਹਿ ਜ਼ਾਇਆ ਨਹੀਂ ਜਾਏਗਾ। ਗੁਰੂ ਨਾਨਕ ਦੇ ਵੈਰਾਗ ਵਿੱਚ ਕਿਆ ਸਵੇਰੇ ਵੈਰਾਗ ਆਇਆ, ਤਾਂ ਕੋਈ ਮਤ ਖਿਆਲ ਕਰੇ ਕਿ ਕੋਈ ਹੋਰ ਗੱਲ ਸੀ, ਨਹੀਂ, ਨਿਰੋਲ ਗੁਰੂ ਨਾਨਕ ਦਾ ਵੈਰਾਗ, ਗੁਰੂ ਨਾਨਕ ਦਾ ਪਿਆਰ। ਅਰਦਾਸ ਕਰੀਏ ਸਾਨੂੰ ਵੀ ਅਰਦਾਸ ਨਹੀਂ, ਸਾਡੇ ਉੱਤੇ ਇਹ ਬਖਸ਼ਿਸ਼ ਹੋਵੇ। ਦੁਨੀਆਦਾਰੀ ਦਾ ਰੋਣਾ ਤਾਂ ਸਾਰੀ ਦੁਨੀਆ ਤੇ ਰੋਂਦੀ ਹੈ, ਧਨ ਕੋਲ ਨਹੀਂ ਹੈ ਤਾਂ ਲੋਕੀ ਰੋਂਦੇ ਨੇ, ਪੁੱਤਰ ਨਹੀਂ ਆਇਆ ਨਹੀਂ ਹੈ ਤਾਂ ਵੀ ਰੋਂਦੇ ਨੇ, ਜੇ ਹੋ ਗਿਆ ਨਲਾਇਕ ਹੋ ਗਿਆ ਤਾਂ ਵੀ ਦੁਨੀਆ ਰੋਂਦੀ ਹੈ। ਕਿਸੇ ਦੇ ਸਰੀਰ ਨੂੰ ਰੋਗ ਲੱਗਿਆ ਹੈ, ਕਿਸੇ ਦਾ ਕੰਮ ਕਾਰ ਨਹੀਂ ਚੱਲਦਾ, ਕਿਸੇ ਨੂੰ ਕੋਈ ਰੋਗ ਹੈ। ਬੇਨਤੀ ਕੀਤੀ ਸੀ ਨਾ ਪਰਸੋਂ, ਨਾਨਕ ਦੁਖੀ ਆ ਸਭ ਸੰਸਾਰ, ਫਿਰ ਸੋ ਸੁਖੀ ਆ ਜਿਸ ਨਾਮ ਆਧਾਰ। ਜੇ ਰੋਣਾ ਹੋਵੇ ਤਾਂ ਗੁਰੂ ਨਾਨਕ ਦੇ ਪਿਆਰ ਚ ਰੋਇਆ ਕਰ, ਨਾਨਕ ਰੋਣਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰ। ਹੱਸਣਾ ਹੈ ਤਾਂ ਗੁਰੂ ਨਾਨਕ ਦੇ ਪਿਆਰ ਚ, ਹੱਸਣ ਨੂੰ ਮਨ ਹੀ ਨਹੀਂ ਕੀਤਾ। ਬਾਣੀ ਚ ਆਇਆ ਪੂਰਾ ਸਤਿਗੁਰ ਸੇਵੀਏ, ਪੂਰੀ ਹੋਵੇ ਜੁਗਤੇ ਹੱਸਣ ਦੀਆਂ, ਪਹਿਲਾਂ ਕੰਮ ਹੀ ਹੱਸਦਾ।

ਹਜ਼ੂਰ ਕਹਿਣ ਲੱਗੇ ਮਰਦਾਨੀਆ ਜਿੱਥੇ ਹਰ ਚੀਜ਼ ਇੱਕੋ ਤਾਲਕ ਦੀ ਹੈ ਉੱਥੇ ਨਹੀਂ ਰਹਿਣਾ ਚਾਹੀਦਾ। ਜਿੱਥੇ ਲਾਲ ਤੇ ਕੌਡੀ ਭਾਲਕ ਦੀ, ਜਿੱਥੇ ਸੱਤ ਤੇ ਝੂਠ ਦੀ ਪਹਿਚਾਣ, ਜਿੱਥੇ ਬੁਰੇ ਤੇ ਭਲੇ ਨੂੰ ਨਹੀਂ ਵੇਖਿਆ ਜਾਂਦਾ, ਜਿੱਥੇ ਰਾਤ ਦੇ ਦਿਨ ਦਾ ਫਰਕ ਨਹੀਂ ਹੈ ਮਰਦਾਨੀਆ, ਜਿੱਥੇ ਗੁਰਮੁਖ ਤੇ ਮਨੁੱਖ ਦੀ ਪਹਿਚਾਣ ਨਹੀਂ ਹੈ ਉੱਥੇ ਨਹੀਂ ਰਹਿਣਾ ਚਾਹੀਦਾ, ਨਹੀਂ ਰਹਿਣਾ ਚਾਹੀਦਾ। ਜਿਸਨੇ ਲਾਲ ਦੀ ਪਰਖ ਨਹੀਂ ਕੀਤੀ, ਲਾਲ ਦੀ ਪਰਖ ਕੌਣ ਕਰਦੇ? ਪਾਰਖੂ ਭਾਈ ਨੰਦ ਲਾਲ ਜੀ ਨੇ ਲਿਖਿਆ ਨਾ,

ਸੁੱਚੇ ਲਾਲ ਨੂੰ ਜ਼ਹਿਰੀ ਤਰਕ ਸਕੇ। ਕੀਰਤਨ ਦੇ ਸੋਹਣੇ ਲਾਲ ਨੂੰ ਭਾਈ ਗੁਰਸਿੱਖ ਪਰਖਦੇ ਨੇ, ਤੁਸੀਂ ਪਰਖ ਰਹੇ ਹੋ ਅਕਲ ਦੀ ਤਰ੍ਹਾਂ, ਤਾਂ ਹੀ ਜੁੜੇ ਬੈਠੇ ਹੋਏ। ਪਰ ਮਰਦਾਨੇ ਆ ਜਿੱਥੇ ਇਸ ਚੀਜ਼ ਦੀ ਪਰਖ ਨਹੀਂ ਹੈ ਉੱਥੇ ਨਹੀਂ ਰਹਿਣਾ ਚਾਹੀਦਾ। ਮਹਾਰਾਜ ਮਸਾਂ ਮਸਾਂ ਇੱਕ ਚੰਗਾ ਸਟੇਸ਼ਨ ਆਇਆ ਸੀ ਤੇ ਤੁਸੀਂ ਉਪਰਾਮ ਹੀ ਹੋ ਗਏ, ਨਾ ਮਰਦਾਨੇ ਇੱਥੇ ਨਹੀਂ ਰਹਿ। ਬਾਬਾ ਫਿਰ ਤੁਸੀਂ ਜਾਣਾ ਤਾਂ ਜਾਓ, ਮੈਂ ਤਾਂ ਨਹੀਂ ਜਾਵਾਂਗਾ। ਖੁਸ਼ੀ ਹੋਏ ਮਰਦਾਨੇ ਆ ਬਚਨ ਮੰਨ, ਮਹਾਰਾਜ ਫਿਰ ਮੰਨ ਲਵਾਂਗਾ। ਚੰਗਾ ਫਿਰ ਹਜ਼ੂਰ ਤੁਰ ਪਏ ਮਰਦਾਨਾ ਪਦਾਰਥਾਂ ਦੇ ਲਾਲਚ ਆ ਕੇ ਗੁਰੂ ਤੋਂ, ਗੁਰੂ ਨੂੰ ਜਵਾਬ ਦੇ ਕੇ ਇੱਥੇ ਰਹਿਣ ਲੱਗ ਗਏ। ਹਜ਼ੂਰ ਤੁਰੇ ਕਹਿਣ ਲੱਗਾ ਮਹਾਰਾਜ ਅਣਵਾਕੁਰ ਜਗ੍ਹਾ ਹੈ, ਆਪ ਅੱਗੇ ਤੁਸੀਂ ਲਿਆਂਦਾ ਹੈ, ਉਸ ਦਿਨ ਰਹਿ ਕੇ ਜਿੱਥੇ ਕਹੋਗੇ ਮੈਂ ਆ ਜਾਵਾਂਗਾ। ਹੁਣ ਇਤਨੀ ਕਿਰਪਾ ਤਾਂ ਕਰੋ ਵੀ ਦੋ ਚਾਰ ਟਕੇ ਤਾਂ ਰੋਜ਼ ਮਿਲਣ ਆਪੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿਣ ਲੱਗੇ ਮਰਦਾਨੇ ਚੰਗਾ ਤੇ ਸੀ, ਸਾਡੇ ਨਾਲ ਹੀ ਚੱਲਦਾ, ਪਰ ਤੇਰੀ ਮਰਜ਼ੀ ਹੈ, ਪਦਾਰਥਾਂ ਦੇ ਲਾਲ ਪਿੱਛੇ ਰਹਿਣ ਲੱਗਾ ਹੈ, ਜਗ੍ਹਾ ਚੰਗੀ ਨਹੀਂ ਹੈ, ਅੱਗੇ ਤੇਰੀ ਮਰਜ਼ੀ। ਮਹਾਰਾਜ ਤੁਸੀਂ ਚੱਲੋ ਮੈਂ ਆ ਜਾਵਾਂਗਾ ਆਪੋ ਸ੍ਰੀ ਵਾਹਿਗੁਰੂ। ਚੰਗਾ ਮਰਦਾਨੇ ਟਕੇ ਤਾਂ ਤੈਨੂੰ ਮਿਲ ਜਾਣਗੇ, ਕੀਰਤਨ ਚ ਕਰ ਲਓ।

ਹਜ਼ੂਰ ਚਲੇ ਗਏ। ਇਹ ਮਰਦਾਨਾ ਸ਼ਹਿਰ ਚ ਆ ਗਿਆ। ਗੁਰੂ ਦੇ ਬਚਨ ਦੁਆਰਾ ਚਾਰ ਪੰਜ ਟਕੇ ਰੋਜ਼ ਮਿਲ ਜਾਂਦੇ ਹਨ, ਫਿਰ ਕਦੇ ਜਲੇਬੀਆਂ, ਕਦੇ ਮਾਲ ਪੂੜੇ, ਕਦੇ ਬਦਾਮ, ਕਦੇ ਘਿਓ ਹੀ ਛਕ ਲੈਂਦਾ ਆ ਖੁਸ਼ੀ ਵਿੱਚ। ਥੋੜੇ ਸਮੇਂ ਦੇ ਅੰਦਰ ਹੀ ਮਰਦਾਨਾ ਮੋਟਾ ਤਾਜ਼ਾ, ਖੁਰਾਕ ਵੀ ਚੰਗੀ ਮਿਲ ਗਈ। ਇੱਕ ਦਿਨ ਅਚਾਨਕ ਹੀ ਪਿਆਰੀ ਸਾਧ ਸੰਗਤ, ਕਿਸੇ ਦਾ ਮਕਾਨ ਡਿੱਗ ਪਿਆ, ਮਕਾਨ ਦੇ ਥਾਂ ਇੱਕ ਆਦਮੀ ਆ ਕੇ ਮਰ ਗਿਆ। ਜਿਨ੍ਹਾਂ ਦਾ ਆਦਮੀ ਮਰਿਆ ਸੀ ਉਹਨਾਂ ਨੇ ਜਾ ਕੇ ਬਾਦਸ਼ਾਹ ਕੋਲ ਫਰਿਆਦ ਕੀਤੀ, ਬਾਦਸ਼ਾਹ ਸਲਾਮਤ, ਸਾਡਾ ਆਦਮੀ ਮਰ ਗਿਆ। ਵੀ ਕਿਸ ਤਰ੍ਹਾਂ ਮਰਿਆ ਹੈ? ਫਲਾਂ ਸੇਠ ਦੇ ਮਕਾਨ ਦੇ ਠਾ ਕੇ ਮਰਿਆ, ਉਹ ਮਕਾਨ ਡਿੱਗ ਪਿਆ। ਬਾਦਸ਼ਾਹ ਨੇ ਕਿਹਾ ਫਿਰ ਜਿਸਦਾ ਉਹ ਮਕਾਨ ਹੈ ਉਹਨੂੰ ਫਾਸੀ ਚਾੜ ਦੇ ਵਾ ਖੁਸਰੀ ਵਾ। ਸੇਠ ਨੂੰ ਹੱਥਕੜੀਆਂ ਲੱਗੀਆਂ, ਪੇਸ਼ ਕੀਤਾ। ਸੇਠ ਨੇ ਕਿਹਾ ਵੀ ਕੀ ਗੱਲ ਹੈ, ਮੈਨੂੰ ਫਾਸੀ ਕਿਉਂ ਚਾੜਦੇ ਹੋ? ਬਾਦਸ਼ਾਹ ਨੇ ਕਿਹਾ ਇਸ ਵਾਸਤੇ ਤੇਰਾ ਮਕਾਨ ਗਿਰ ਗਿਆ ਹੈ, ਉਹ ਮਕਾਨ ਗਿਰਿਆ, ਇੱਥਾਂ ਆਦਮੀ ਆ ਕੇ ਮਰ ਗਿਆ ਇਸ ਵਾਸਤੇ। ਸੇਠ ਦਾ ਚਾਤਰ ਸੀ, ਕਹਿਣ ਲੱਗਾ ਬਾਦਸ਼ਾਹ ਸਲਾਮਤ ਇਹ ਮੇਰਾ ਕਸੂਰ ਥੋੜਾ, ਇਹ ਤਾਂ ਕਾਰੀਗਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਮਕਾਨ ਕਮਜ਼ੋਰ ਬਣਾਏ। ਲੇਬਰ ਤਾਂ ਮੈਂ ਪੂਰੀ ਦਿੱਤੀ ਹੈ ਉਹਨਾਂ ਨੂੰ, ਮਿਹਨਤ ਤਾਂ ਪੂਰੀ ਦਿੱਤੀ ਹੈ, ਇਹ ਮੇਰਾ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ ਠੀਕ, ਇਸ ਵਾਸਤੇ ਜਿਨ੍ਹਾਂ ਨੇ ਮਕਾਨ ਬਣਾਇਆ ਨਾ ਕਾਰੀਗਰਾਂ ਨੇ, ਉਹਨਾਂ ਨੂੰ ਫਾਸੀ ਚੜ੍ਹ। ਇਸ ਲਈ ਉਹਨਾਂ ਨੂੰ ਪਕੜ ਲਿਆ। ਉਹ ਕਹਿਣ ਲੱਗੇ ਬਾਦਸ਼ਾਹ ਸਲਾਮਤ ਸਾਡਾ ਕਸੂਰ ਨਹੀਂ, ਇਹ ਤਾਂ ਮਜ਼ਦੂਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਮਸਾਲਾ ਟਾਈਮ ਨਾਲ ਨਹੀਂ ਪਹੁੰਚਾਇਆ, ਸੀਮਿੰਟ ਇੱਟਾਂ ਗਾਰਾ, ਇਸ ਵਾਸਤੇ ਮਕਾਨ ਕਮਜ਼ੋਰ ਹੈ, ਗਿਆ ਡਿੱਗ ਪਿਆ, ਬੰਦਾ ਇੱਥਾ ਕੇ ਮਰ ਗਿਆ। ਬਾਦਸ਼ਾਹ ਨੇ ਕਿਹਾ ਚੰਗਾ ਫਿਰ ਮਜ਼ਦੂਰਾਂ ਨੂੰ ਫਾਸੀ ਚਾੜ ਦੇ। ਜਿਸ ਵੇਲੇ ਮਜ਼ਦੂਰਾਂ ਨੂੰ ਪੇਸ਼ ਕੀਤਾ, ਹੱਕੜੀਆਂ ਲੱਗੀਆਂ, ਇਹ ਕਹਿਣ ਲੱਗੇ ਬਾਦਸ਼ਾਹ ਸਲਾਮਤ ਇੱਕ ਸਾਡੀ ਅਰਦਾਸ, ਕਹੋ ਬਈ ਕੋਈ ਫਰਿਆਦ ਹੈ ਤਾਂ ਕਰ ਲਓ। ਕਹਿਣ ਲੱਗੇ ਸਾਡਾ ਕਸੂਰ ਨਹੀਂ, ਕਿਉਂ ਬਾਈ, ਮਕਾਨ ਡਿੱਗਿਆ, ਤੁਸੀਂ ਮਸਾਲਾ ਨਹੀਂ ਟਾਈਮ ਨਾਲ ਪਹੁੰਚਾਇਆ, ਬੰਦਾ ਮਰ ਗਿਆ। ਕਹਿਣ ਲੱਗੇ ਸਾਡਾ ਕਸੂਰ ਨਹੀਂ, ਜਿੱਥੋਂ ਅਸੀਂ ਮਸਾਲਾ ਚੁੱਕੇ, ਸੀਮਿੰਟ ਵਗੈਰਾ ਤਗਾਰੀ ਚ ਰੱਖ ਕੇ ਸਿਰ ਤੇ ਆਉਂਦੇ ਸਾਂ, ਰਸਤੇ ਵਿੱਚ ਇੱਕ ਵੇਸਵਾ ਮੁਜਰਾ ਪੀ ਕਰਦੀ ਸੀ ਗਾਉਣ ਵਾਲੀ, ਤੇ ਅਸੀਂ ਉੱਥੇ ਖੜੋ ਜਾਂਦੇ ਸੀ। ਇਸ ਵਾਸਤੇ ਮਸਾਲਾ ਲੇਟ ਪਹੁੰਚਦਾ ਸੀ, ਮਕਾਨ ਕਮਜ਼ੋਰ ਰਹਿ ਗਿਆ, ਡਿੱਗ ਪਿਆ, ਬੰਦਾ ਮਰ ਗਿਆ, ਸਾਡਾ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ ਠੀਕ ਹੈ ਵੀ ਇਹ ਸੱਚੇ ਹੈ ਨਾ, ਫਿਰ ਵੇਸਵਾ ਨੂੰ ਫਾਸੀ ਚੜ੍ਹ ਵਾਪਸ ਨਹੀਂ ਵਾਹਿਗੀ। ਇਸ ਲਈ ਉਹਨੂੰ ਬੁਲਾਇਆ, ਅੱਤੜੀਆਂ ਲਾ ਲਈਆਂ ਵਿਚਾਰੀ ਨੂੰ, ਪੇਸ਼ ਕੀਤਾ, ਇਹਨੇ ਕਿਹਾ ਮੇਰਾ ਕੀ ਕਸੂਰ ਹੈ, ਸਾਰੀ ਵਿਖਿਆ ਦੱਸੀ। ਇਸ ਦੇ ਅੱਗੇ ਕੋਈ ਜਵਾਬ ਨਹੀਂ ਸੀ, ਹੱਥੋਂ ਇਹਦਾ ਕੋਈ ਜਵਾਬ ਨਹੀਂ ਸੀ। ਪਰ ਜਿਸ ਵੇਲੇ ਫਾਸੀ ਵਾਲਾ ਰੱਸਾ ਇਹਦੇ ਗਲ ਚ ਪਾਉਣ ਲੱਗੇ, ਇਹਦੀ ਗਰਦਨ ਸੀ ਜ਼ਰਾ ਪਤਲੀ ਤੇ ਉਹ ਗੰਢ ਸੀ ਜ਼ਰਾ ਖੁੱਲੀ, ਆਖੋਸ਼ੀ ਵਾਲੀ, ਉਹ ਇਹਦੇ ਗਲ ਵਿੱਚ ਨਾ ਆਵੇ। ਜਲਾਦਾ ਨੇ ਕਿਹਾ ਬਾਦਸ਼ਾਹ ਸਲਾਮਤ ਇਹਦੇ ਗਲ ਚ ਰੱਸਾ ਨਹੀਂ ਆਉਂਦਾ। ਬਾਦਸ਼ਾਹ ਕਹਿਣ ਲੱਗਾ ਜਿਹਦੇ ਗਲ ਚ ਆਉਂਦਾ ਉਹਨੇ ਫਾਸੀ ਚਾੜੋ, ਆਖੋਸ਼ੀ। ਇਹ ਹੁਕਮ ਦੀ ਤਮੀਰ ਕਰਨ ਵਾਸਤੇ ਜਿਹਦੇ ਬਾਦਸ਼ਾਹ ਦੇ ਪੁਲਿਸ ਦੇ ਬੰਦੇ ਸਨ ਉਹ ਤੁਰ ਪਏ, ਵੀ ਉਹ ਜਿਹਾ ਮੋਟਾ ਤਾਜ਼ਾ ਕਿਧਰੋਂ ਲੱਭੇ। ਪਿਆਰੀ ਸਾਹਿਬ ਸੰਗਤ, ਪੁਲਿਸ ਦੇ ਬੰਦੇ ਜਾ ਰਹੇ ਸਨ ਤੇ ਅੱਗੇ ਮਰਦਾਨਾ ਹਲਵਾਈ ਦੀ ਦੁਕਾਨ ਤੇ ਬੈਠਾ ਹੋਇਆ, ਮਠਿਆਈ ਪਿਆ ਖਾਂਦਾ ਸੀ। ਜਾ ਕੇ ਪੁਲਿਸ ਵਾਲੇ ਨੇ ਕਿਹਾ ਵੀ ਤੂੰ ਕੌਣ ਹੈ? ਮਰਦਾਨੇ ਨੇ ਕਿਹਾ ਰੱਬ ਦਾ ਬੰਦਾ। ਫਿਰ ਰੱਬ ਦੇ ਬੰਦੀ ਦੀ ਰੋੜੇ ਸਨ, ਪਕੜ ਲਿਆ। ਕਹਿਣ ਲੱਗਾ ਮਰਦਾਨਾ ਕਿਧਰ ਲੈ ਚੱਲਿਓ, ਕੀਰਤਨ ਕਰਨ? ਅੱਗੇ ਤਾਂ ਕੋਈ ਮਿਲਿਆ ਨੀ ਪ੍ਰੇਮੀ, ਅੱਜ ਤੁਹਾਨੂੰ ਕਿਧਰੋਂ ਪਿਆਰ ਜਾਗ ਪਿਆ? ਕਹਿਣ ਲੱਗੇ ਆ ਤੈਨੂੰ ਦੱਸ ਦਿੰਦੇ। ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਪਿਆਰੀ ਸਾਧ ਸੰਗਤ। ਜਿਸ ਵੇਲੇ ਮਰਦਾਨੇ ਦੇ ਗਲ ਚ ਰੱਸਾ ਪਾਇਆ ਫਾਸੀ ਵਾਲਾ, ਉਹ ਫਿੱਟ ਹੋ ਗਿਆ, ਖੁਸ਼ ਨਹੀਂ ਹੋਇਆ। ਮਰਦਾਨਾ ਰੋ ਪਿਆ, ਕਹਿਣ ਲੱਗਾ ਮੈਨੂੰ ਕਿਉਂ ਮਾਰਦੇ ਹੋ? ਬਾਦਸ਼ਾਹ ਨੇ ਕਿਹਾ ਇਸ ਵਾਸਤੇ ਤੈਨੂੰ ਫਾਸੀ ਚਾੜਦੇ ਆ, ਤੇਰੇ ਗਲ ਚ ਰੱਸਾ ਫਿੱਟ ਆ ਗਿਆ, ਖੁਸ਼ ਨਹੀਂ, ਮੇਰਾ ਕੋਈ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ ਇਹਨਾਂ ਗੱਲਾਂ ਨੂੰ ਇੱਥੇ ਕੋਈ ਨਹੀਂ ਜਾਣਦਾ। ਜਿਸ ਵੇਲੇ ਮਰਦਾਨਾ ਫਾਸੀ ਚੜ ਲੱਗਾ ਤਾਂ ਉਸ ਵੇਲੇ ਪਿਆਰੀ ਸਾਧ ਸੰਗਤ ਮਰਦਾਨੇ ਨੂੰ ਮੇਰਾ ਧੰਨ ਗੁਰੂ ਨਾਨਕ ਦੇਵ ਜੀ ਆਇਆ, ਸਾਨੂੰ ਵੀ ਦੁੱਖ ਵੇਲੇ ਰੱਬ ਚੇਤੇ ਆਉਂਦਾ, ਜੇ ਘਰ ਵੀ ਠੀਕ ਠਾਕ ਹੈ ਤਾਂ ਗੁਰਦੁਆਰੇ ਜਾਣ ਦੀ ਲੋੜ ਹੀ ਨਹੀਂ, ਜੇ ਪੁੱਤਰ ਬਿਮਾਰ ਹੋ ਗਿਆ ਦਵਾਈਆਂ ਕਰਦੇ ਆ, ਜੇ ਡਾਕਟਰ ਨੇ ਜਵਾਬ ਦੇ ਦਿੱਤਾ ਤਾਂ ਗੁਰਦੁਆਰੇ ਆ ਕੇ ਕਹਿੰਦੇ ਆ ਭਾਈ ਸਾਹਿਬ ਨੂੰ, ਭਾਈ ਸਾਹਿਬ ਦਾ ਕਰੋ ਅਰਦਾਸ। ਗੁਰਦੀ ਅੱਗੇ ਕਦੇ ਨੀ ਵੇਖਿਆ ਗੁਰਦੁਆਰੇ ਦੀ, ਟਾਈਮ ਨਹੀਂ ਸੀ ਮਿਲਦਾ, ਅੱਜ ਮਿਲ ਗਿਆ ਟਾਈਮ। ਜੇ ਪਹਿਲਾਂ ਹੀ ਆਉਂਦਾ ਰਹਿੰਦਾ ਤਾਂ ਲਾਜ ਲਾਜ ਕਿਉਂ ਹੁੰਦਾ ਪੁੱਤਰ ਤੇਰਾ? ਦੁੱਖ ਮਿਲਿਆ ਕਿਉਂ? ਹਜ਼ੂਰ ਬਾਣੀ ਕਹਿੰਦੇ ਦੁੱਖ ਤਦੇ ਜਾਂ ਵਿਸਰ ਗਿਆ, ਹਨੇਰਾ ਕਿਉਂ ਹੋ ਜਾਂਦਾ? ਦੀਵਾ ਬੁੱਝ ਜਾਂਦਾ, ਲਾਈਟ ਆਫ ਕਰ ਦਿਓ, ਹਨੇਰਾ ਹੀ ਹਨੇਰਾ, ਜਗਾ ਦਿਓ ਚਾਨਣ। ਇਸੇ ਤਰ੍ਹਾਂ ਬਾਈ, ਜੇ ਨਾ ਤਾਂ ਦੀਵਾ ਨਹੀਂ ਜਗਾਇਆ ਤਾਂ ਦੁੱਖਾਂ ਦੇ ਹਨੇਰੇ ਤੋਂ ਆ ਹੀ ਜਾਣ ਕਿਸੇ ਤੋਂ। ਉਸ ਵੇਲੇ ਆ ਕੇ ਅਰਦਾਸੇ ਕਰਾਨੀ, ਸ਼ਿਲਿੰਗ ਭੇਟਾ ਕਰਨੀ, ਅਗਾਹ ਪ੍ਰਸਾਦ ਦੀਆਂ ਦੇਗਾਂ ਕਰਾਨੀ,
جو کچھ بھائی صاحب کہہ رہے نترے بھی کرنے لگ جاتے تھے. حضرت کہتے ہیں نا دکھ دارو سکھ رو, دکھاں چ رب نتی اتنے کر رہے ہیں. پر تلسی جی نے بڑا سندر لکھا ہے, دکھ میں سمرن سب کہے. اس جگت کا یہ وہار بن گیا, دکھ میں سمرن سب کرے سکھ میں کرے نہ کوئے, سکھ میں سمرن جو کرے دکھ کا ہے تو ہوئے. دکھ کیوں آ جائے گا, یہ پہلا دیوا جگ رہا ہے ہریرا کیوں آ جائے گا. بابا جی بچن کرتے سن جی دکھان کا کوئی ایسا چمتکار آ بھی گیا ہے تو مالک کی مہر کا صدقہ سولی بھی سول بن جائے گا, سولی بھی سول بن جائے. تو مردانے میں دکھ پہلے پھر گرو نانک دیو پہ آیا, او میرے سدگر سچے پاتشاہ میرے پہ کرپا کرو مینو چھڑاؤ. ادور متی بیٹھے سن نیتر کھولے بالیا جی سچے پاتشاہ مردانہ یاد پیا کرتا ہے سچے پاتشاہ کتھے ہے. ادور مسکراہ پہ کہنے لگے بالیا گل جی پھانسی کا رسا پیا ہوا خوش نہیں ہوا. بھائی بالیا نے کیا مارا مرن دو مردانے نو خوش نہیں ہوا. کدے کہنا روٹی چاہیے کدے کہنا پانی چاہیے ایویں دکھی دینا رہتا. پر دیالو گرو جی مٹھ بولنا جی ہر سجن سامی مورا ہاں سنبھل تھکی جی وہ کدے نہ بولے کوڑا, کوڑا بول نہ جانے پورن بھگوان نے اوگن کو رکھتا. یہ پورن گرو کی وڈیائی ہے. حضور کہنے لگے والے آ مرجانے نو مردانہ بنایا ہے چلو جی رکھیا کر. حضور آئے مردانے کی گل سے جس نے پھانسی کا رستہ کدیا بادشاہ نے کیتے درشن. اے کون آ گئے ہیں درشن کر دیا بادشاہ جڑا سی یہ من موہ ہو گیا. تسی کون ہو مردانے نے کہا کون کی پوچھتا ہے آپ نرنکار گرو نانک. جو جو گرو نانک کا نام لیا بادشاہ کے من شانتی آ گئی. حضور کہن لگے ترچی نگاہ نال تکیا ہو راجم ہو بادشاہ بے دوسیاں نو مارنا پاپ ہے آخر یہ بدلہ دینا پڑے. سچ کا نیا کر تپ کر کے تینوں راج ملیا ہے راج کرے کے پاپ کرتا ہے یاد رکھ انکائے راتڑیا واٹ جہیلی رام پاپ کما دیا تیرا کوئی نہ. گرو کا اپدیش سن کے بادشاہ چرنا پہ بہ پیا. حضور نے سیدھے رستے پایا بادشاہ سکھ بن گیا. حضور کہنے لگے سوا سوا جپیا کر سیوار بانی پڑیا کر سچ کا نیا کریا کر بادشاہ سکھ ہو گیا سارا راج سکھ ہو گیا. خوشی ادو ترن لگے لے مردانے اسی تے چلدے ہوں تو اتے رہو مارا میں تھوڑے نالوں یہ کیا کوئی طریقہ کیا مردانے بس مہاراج پتا لگ نال تر کے اج پھر مردانہ کل گیا کوئی طریقہ انسان کلن ہارا پیارے یاد رکھنا وہ انسان ہی نہیں ہے جڑا پلدا نہیں. پر پلدا تو ضرور ہے پر سیاح وہ ہے جڑا پل من لو آخو سیاح وہ ہے جڑا پل من لو. یہ پل من کے گرو کے چرنا کے بہ پوے پھر گرو نہیں بخشے گا ضرور بخشے گا. نانے غریب تہ پیا دوارے ہر میر لیا بڑھیا یہ بڑھیا نہیں. بچہ کتنی غلطیاں کیوں نہ کر لے پر جی باپو کے چرنا کے بہ پوے باپو میرے پچھلیاں پلا معاف اکیلے میں غلطی نہیں کروں گا. کوئی ہے ایسا باپو جہاں معاف نہ کر کر دینا ضرور کر دینا. پر بچے نو بھی چاہیے ہے اگے واسطے غلطیاں نو کر دینا.

ਚਾਲੀ ਚੱਲੀ ਸਿੱਖ ਨੇ ਕਿਹੜੀ ਚਾਲੀ ਚੱਲਣੀ ਹੈ ਜਿਹਦੇ ਨਾਲ ਗੁਰੂ ਪ੍ਰਸੰਨ ਹੋ ਉਹ ਚਾਲੀ ਚੱਲੀ ਜਿਹਦੇ ਨਾਲ ਗੁਰੂ ਦੀ ਪ੍ਰਸੰਨਤਾ ਮਿਲਣੀ ਉਹ ਚਾਲੀ ਚੱਲੀ ਦੂਜੀ ਨਹੀਂ ਚੱਲੀ ਸਿੱਖ ਕਦੇ ਵੀ ਉਹ ਚਾਲੀ ਨਹੀਂ ਚੱਲਦਾ ਜਿਹਦੇ ਨਾਲ ਕਲਗੀਆਂ ਵਾਲਾ ਖੁਸ਼ ਨਾ ਹੋ ਗੁਰੂ ਨੂੰ ਖੁਸ਼ ਕਰੀਏ ਤਿਆਰੀ ਸਾਜ ਸੰਗਤ ਜੇ ਦੁਨੀਆਂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਤਾਂ ਗੁਰੂ ਨੂੰ ਖੁਸ਼ ਕਰੀਏ ਗੁਰੂ ਕਿਸ ਤੇ ਖੁਸ਼ ਹੁੰਦਾ ਜਿਹੜਾ ਗੁਰੂ ਦੀ ਚਾਲੀ ਚੱਲ ਕੇ ਗੁਰੂ ਦੇ ਹੁਕਮ ਚ ਰਹਿੰਦਾ ਜੋ ਵੀ ਗੁਰੂ ਦਾ ਹੁਕਮ ਅੰਮ੍ਰਿਤ ਛਕਣਾ ਸੋਹਣੇ ਦਾੜੇ ਕੇਸ ਰੱਖਣਾ ਗੁਰਬਾਣੀ ਨਾਲ ਜੁੜਨਾ ਸੱਚ ਧਰਮ ਦੀ ਕਿਰਤ ਕਰਨੀ ਸੱਚ ਬੋਲਣਾ ਇਹ ਹੈ ਗੁਰੂ ਦੀ ਚਾਲੀ ਜਿਹੜਾ ਸਿੱਖ ਹੈ ਉਹ ਗੁਰੂ ਦੀ ਚਾਲੀ ਚੱਲੇਗਾ ਫਿਰ ਗੁਰੂ ਦੀ ਚਾਲੀ ਕਿਹੜੀ

ਜੋ ਦਿਲ ਕਵੇ ਉਹ ਮੰਨੀ। ਸੱਤ ਵਚਨ ਕਹਿ ਅਸੀਂ ਕਿਸੇ ਦਾ ਗੁਰੂ ਕਿਸੇ ਦਾ ਬਚਨ ਮੰਨਾਂਗੇ ਕੋਈ ਸਾਡਾ ਹੀ ਮੰਨੇ, ਤੇ ਜੇ ਅਸੀਂ ਗੁਰੂ ਦਾ ਬਚਨ ਹੀ ਨਹੀਂ ਮੰਨਾਂਗੇ ਤਾਂ ਫਿਰ ਭਾਈ ਦੁੱਖ ਸੁੱਖ ਵੇਲੇ ਸਾਡੀ ਗੁਰੂ ਕਿਵੇਂ ਸਹਾਇਤਾ ਕਰੇਗਾ।

गुरु सिख का जीवन तैयार करना, जो गुरु का हुक्म है वो करना, जो भी वाणी नाल जुड़ना, सिमरन नाल जुड़ना, श्वास श्वास जपना सतनाम, जिन्होंने गुरु के हुक्म अनुसार अपने मन नूं सिमरन च जोड़िया। प्यारी सात संगत, फिर वाहिगुरु करदिया करदिया सिमरन करदिया करदिया ऐसी अवस्था बन जाती है, पहला वाहिगुरु रसना ते वसदा, फिर मन च वसदा, फिर रोम रोम च वस जाता है। खुश वाहिगुरु शब्द जो है गुरु का मंत्र, रोम रोम च वस जाता है। बाणी च आउंदा है गुरमुख रोम रोम हर प्यार, जेडे गुरमुख हैं ना, जिन्होंने गुरु नु मुख रखिया, जिन्होंने मन नु मुख नहीं रखिया। जे मन ने कहा भी ये काम कर ले, चलो कर लेंगे, मन तो गलतियां ना पुतले, मन दे आखे नहीं लगना चाहिए। जे मन ने कहा भी उन्हें दाढ़ी कटी है तू भी कट लिया, खुश नहीं हो, ये भी कुछ सीखी, ये भी कुछ सीखी दा प्यार नहीं। मन दे आखे नहीं लगना, मन नु जितना है वो असली सूरमा है, बहादुर ही जिन्हें मन नु जिते, जरा मन दे मगर भजा फिरदा है वो कहदा सूरमा। भाई साहब जी लिख लेन, मन वैरी नु जिसने जितया इस बादशाह जित जाता, सूरवीर वरियाम न कोई जिसने तैनू दिल विच जाता। इनू जितना है इसते कंट्रोल करना, वो सूरमा है जिसने मन ते कंट्रोल किया, जरा मन दे मगर लग गया, मन तो गलतियां का पुतल, मिनट मिनट बाद अपने वास च ही नहीं रहा। असि इतने बैठे हाँ देसा दसात्रा दन सैर पे करता है, वो जिया थावे तो भी हो आता है, जिड़िया थावे ने वेखिया ने कोई ना कोई स्वरूप बना लेना अपने आप। तो मन न खिंचना है अपने वाल, आखो श्री भाई, मन दे मगर नहीं खिंचया जाना, इनू अपने वाल खिंचना है भाई, इन्हें मित्र बना के इस तू कम लेना है। मन नु मुख नहीं रखना, गुरु नु मुख रखना, गुरु नु कैसा है, जिन्होंने गुरु नु मुख रखे है प्यारी साध संगत, उन्होंने रोम रोम दे विचों सिमरन दी आवाज आउंदी। रोम पहला सिमरन रसना ते आके वसदा, रसना द्वारा मन ते, फिर मन विच वसिया, फिर तन विच वस गया, मन विच वसिया फिर तन विच वस गया, फिर जिसले तन विच वस जांदा है सिमरन, फिर तन दे उत्ते 7 करोड़ रोम हन, शरीर दे उत्ते 7 करोड़ रोम हन, फिर एक रसना वाहिगुरु नहीं जपदी, 7 करोड़ भी नहीं जपया जांदा है श्री वाह। जे तेरी वाहिगुरु गुरमुख दी अवस्था, गुरमुख रोम रोम हर प्यार, गुरमुख रोम रोम हर प्यार। आओ करेंगे दर्शन पट्टी दे इलाके दे रहने वाले दो गुरु के सिख, इतने पिंड च रहेंगे, गुरु की बख्शिश हुई, पंजवें पातशाह के दर्शन किए, मन धोता होया सी, चोली अड़के जाचना की थी, दाता जी बख्शिश करो विसरना ही दातार, अपना नाम देओ गुण गावा दिन रात, नानक जाओ नाम दी दात पर सके पातशाह। नाम नाम पूरे गुरु तो मिलता है, पूरा गुरु कौन है, प्यार नाल आखो धन गुरु अर्जन, पूरे गुरु तो दात मिलती, नाम अमोलक रतन है पूरे सदगुरु पास, सदगुरु सेवे लगियां कड़ रतन देवे प्रगाश। दोवां ने जाचना की, गुरु ने तकिया भांडा साफ है, नाम वस्तु रख दी, गुरमंत्र लेके अपने घर आ गए, फिर अभ्यास शुरू कर दी, नाम दी वस्तु मिली उसनों कमाई दे नाल हिड़के अभ्यास शुरू किया। प्यारी साध संगत, नाम जपदिया जपदिया ए अवस्था बनी, तुरदिया तुरदिया बहदिया उठदिया
ਜਿਸ ਵੇਲੇ ਲੇਟ ਵੀ ਜਾਂਦੇ ਹਨ ਨੀਂਦਰ ਵੀ ਆ ਜਾਂਦੀ ਹੈ, ਇਹਨਾਂ ਦੇ ਰੋਂਬ ਰੋਂਬ ਦੇ ਵਿੱਚੋਂ ਆਵਾਜ਼ ਆਉਂਦੀ ਹੈ ਸਤਨਾਮ ਦਿੱਤਾ ਹੈ ਮੰਤਰ ਮੇਰੇ ਪੰਜੇ ਪਾਤਸ਼ਾਹ ਜੀ ਨੇ ਸਤਨਾਮ ਦਾ ਤੇ ਇੱਕ ਨੂੰ ਵਾਹਿਗੁਰੂ। ਜਿਸ ਵੇਲੇ ਸਿਮਰਨ ਵਿੱਚ ਜੁੜ ਕੇ ਵਜਤ ਆਇਆ, ਕੁਝ ਸਮੇਂ ਦੇ ਬਾਅਦ ਖਿਆਲ ਆਇਆ ਮਨਾ ਚਲੋ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕਰੀਏ। ਜਿਸ ਦਾਤੇ ਨੇ ਅਸਾਂ ਮੋਇਆਂ ਨੂੰ ਜਵਾਲਿਆ ਹੈ ਸਿਮਰਨ ਦੇ ਕੰਮ, ਸੋ ਜੀਵਿਆ ਜਿਸ ਮਨ ਵਸਿਆ ਸੋਏ ਉਹ ਜੀਵਿਆ। ਤੁਸੀਂ ਸਾਰੇ ਜੀਵੇ ਹੋ ਆ ਕੁਛ ਨਹੀਂ ਵਸੇ, ਕਿਉਂਕਿ ਤੁਹਾਡੇ ਹਿਰਦੇ ਚ ਸਾਈਂ ਵਸਿਆ। ਸੋ ਜੀਵੇ ਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜਿਨ੍ਹਾਂ ਦੇ ਅੰਦਰ ਸਾਈਂ ਨਹੀਂ ਵਸਿਆ, ਸਿਮਰਨ ਨਹੀਂ ਆਇਆ, ਉਹ ਤੁਰਦੇ ਫਿਰਦੇ ਹੀ ਮੁਰਦੇ, ਤੁਰਦੇ ਫਿਰਦੇ ਵੀ ਦੁਰਲਭ ਦੇ ਪਾਈ ਵਡਭਾਗੀ। ਨਾਮ ਨਾ ਜਪੇ ਤਾਂ ਆਤਮ ਘਾਤੀ, ਨਾਮ ਤੋਂ ਹੀਣਾ ਇਨਸਾਨ ਹਜ਼ੂਰ ਕਹਿੰਦੇ ਨੇ, ਉਹ ਤਾਂ ਆਪਣੀ ਆਤਮਾ ਦਾ ਘਾਤ ਕਰ ਰਿਹਾ, ਆਤਮਾ ਦਾ ਘਾਤ। ਜਿਹੜਾ ਆਪਣੀ ਆਤਮਾ ਦਾ ਘਾਤ ਕਿਆ ਕਰਨਾ, ਉਹਨੇ ਦੂਜੇ ਦਾ ਕਿਸੇ ਦਾ ਕੀ ਸਵਾਰਨਾ ਹੈ। ਨਾਮ ਨਾ ਜਪੇ ਤਾਂ ਆਤਮ ਘਾਤੀ, ਆਤਮ ਘਾਤੀ ਏਡਾ ਵੱਡਾ ਪਾਪੀ ਹੈ। ਬਾਣੀ ਚ ਆਇਆ ਆਤਮ ਘਾਤੀ ਜਗਤ ਕਸਾਈ, ਏਡਾ ਵੱਡਾ ਪਾਪੀ ਹੈ ਆਤਮ ਘਾਤੀ। ਤੋ ਉਹ ਆਤਮ ਘਾਤੀ ਹੈ ਜਿਸਨੇ ਨਾਮ ਨੂੰ ਭੁਲਾ ਦਿੱਤਾ। ਤੇ ਹਜ਼ੂਰ ਕਹਿੰਦੇ ਮੈਨੂੰ ਇਸ ਧਰਤੀ ਦੇ ਉਹਦਾ ਜਿਉਣਾ ਕਿਸੇ ਲੇਖੇ ਨੇ, ਦੁਰਲਭ ਦੇ ਪਾਈ ਵੱਡ ਭਾਗੀ। ਨਾਮ ਨਾ ਜਪੇ ਤਾਂ ਆਤਮ ਘਾਤੀ, ਮਰ ਕਿਉਂ ਨਾ ਜਾਈ ਜਿਹਨਾਂ ਬਿਸਰਤ ਰਾਮ। ਨਾਮ ਬਿਹੂਨ ਜੀਵਨ ਕੌਣੇ ਕੰਮ, ਕਿਹੜੇ ਕੰਮ ਦਾ ਜੀ, ਕਿਹੜੇ ਕੰਮ ਦਾ ਜੀਵਨ ਹੈ। ਬੱਚਾ ਜੇ ਪੜ੍ਹਾਈ ਨਾ ਪੜ੍ਹੇ ਅਸੀਂ ਕਹਿੰਦੇ ਕਿ ਤੇਰਾ ਜੀਵਨ ਨਿਕੰਮਾ ਹੋ ਗਿਆ, ਵੱਡਿਆਂ ਕਿ ਕੀ ਕਰੇਗਾ, ਕੀ ਕੰਮ ਕਾਰ ਕਰੇਗਾ, ਪੜ੍ਹਾਈ ਨਹੀਂ ਪੜ੍ਹੀ। ਇਹ ਤਾਂ ਦੁਨਿਆਵੀ ਮਿਸਾਲ ਹੈ। ਹਜ਼ੂਰ ਕਹਿੰਦੇ ਨਾਮ ਬਿਹੂਨ ਜੀਵਨ ਕੌਣੇ ਕੰਮ, ਕਿਹੜੇ ਕੰਮ ਦਾ ਜੀਵਨ, ਪਰ ਨਾਮ ਵਾਲਾ ਜੀਵਨ ਸਫਲ। ਇਹਨਾਂ ਨੂੰ ਨਾਮ ਦੀ ਦਾਤ ਮਿਲੀ ਸੀ, ਇਹਨਾਂ ਨੇ ਨਾਮ ਦਾ ਜਾਪ ਕੀਤਾ, ਅਭਿਆਸ ਕੀਤਾ, ਰੋਮ ਰੋਮ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਸ੍ਰੀ ਵਾਹਿ, ਦੂਜੇ ਦੇ ਸਤਨਾਮ ਦੀਆਂ ਆਵਾਜ਼ਾਂ, ਦੋਵੇਂ ਤਿਆਰ ਹੋਏ ਤੁਰਨ ਲੱਗੇ। ਖਿਆਲ ਆਇਆ ਮਨ ਜਿੱਥੇ ਗੁਰੂ ਦੇ ਦਰਸ਼ਨ ਕਰਨੇ ਹਨ, ਪੰਜਵੇਂ ਪਾਤਸ਼ਾਹ ਦੇ ਦਰਸ਼ਨ, ਉੱਥੇ ਗੁਰੂ ਕੇ ਲੰਗਰ ਵਾਸਤੇ ਕੁਝ ਮਾਇਆ ਵੀ ਲੈ ਸਕਦੇ, ਪੰਜ ਸੌ ਰੁਪਏ ਦੀਆਂ ਇਹਨਾਂ ਵਾਸਲੀਆਂ ਭਰ ਲਈਆਂ, ਪੁਰਾਣੀਆਂ ਵਾਸਲੀਆਂ ਕੱਪੜੇ ਦੀਆਂ ਬਣਾ ਕੇ ਉਹਦੇ ਰੁਪਈਏ ਪਾਉਂਦੇ ਸੀ, ਪੰਜ ਸੌ ਰੁਪਈਆ ਇਹਨਾਂ ਨੇ ਨਾਲ ਲੈ ਲਿਆ। ਲੱਕ ਨਾਲ ਵਾਸਲੀਆਂ ਬੰਨੀਆਂ ਤੁਰਨ ਲੱਗੇ, ਇਹਨਾਂ ਦੀਆਂ ਘਰਾਂ ਵਾਲੀਆਂ ਨੇ ਪੁੱਛੇ ਹੱਥ ਜੋੜ ਕੇ, ਸਵਾਮੀ ਵਾਪਸ ਕਦ ਆਓਗੇ? ਆਖੋ ਸ੍ਰੀ ਵਾਹ। ਕਹਿਣ ਲੱਗੇ ਦੋਵਾਂ ਨੇ ਕਿਹਾ ਕਿ ਭਾਗਵਾਨੋ ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲੇ, ਪਤਾ ਨੀ ਕਦ ਆਈਏ। ਪਰ ਫਿਰ ਪੁੱਛਿਆ, ਸਰਤਾਜ ਫਿਰ ਵੀ ਕੁਝ ਦੱਸੋ ਤਾਂ ਸਹੀ। ਕਹਿਣ ਲੱਗੇ 15 ਦਿਨਾਂ ਬਾਅਦ ਵਾਪਸ ਆ ਜਾਣਾ। 15 ਦੋਵੇਂ ਤੁਰ ਪਏ, ਪੱਟੀ ਦੇ ਇਲਾਕੇ ਦੇ ਰਹਿਣ ਵਾਲੇ ਸਨ, ਤਰਨ ਤਾਰਨ ਪੱਟੀ ਤੁਰੇ ਹਨ। ਨਿਰੰਕਾਰ ਦੀ ਨੇਤ ਇੱਕ ਪਿੰਡ ਵਿੱਚ ਰਾਤ ਪੈ ਗਈ, ਸ਼ਾਮਾਂ ਪਈਆਂ, ਸੋਚਿਆ ਵੀ ਰਾਤ ਬਿਤਾਣੀ ਹੈ ਇੱਥੇ, ਕਿਸ ਤਰ੍ਹਾਂ ਕਰੀਏ। ਫਿਰ ਕੋਈ ਮਨਮੁਖ ਮਿਲ ਗਿਆ, ਆਖੋ ਸਿੰਘ ਵਾਹੀ, ਕੋਈ ਸਾਕਤ ਪੁਰਸ਼ ਮਿਲ ਗਿਆ, ਕੋਈ ਵੈਲੀ ਮਿਲ ਗਿਆ। ਸਾਕਤ ਪੁਰਸ਼ ਕੌਣ ਹੈ? ਜੋ ਨਿਗੁਰਾ ਹੈ, ਰੱਬ ਤੋਂ ਟੁੱਟਾ ਹੋਇਆ, ਜੋ ਗੁਰਪੀਰ ਵਾਲਾ ਨਹੀਂ, ਸ਼ਰਾਬੀ ਕਬਾਬੀ, ਉਹ ਮਿਲੇ। ਪੁੱਛਿਆ ਜੀ ਕਿੱਧਰ ਚੱਲੇ ਹੋ? ਸਿੱਖਾਂ ਨੇ ਕਿਹਾ ਅਸੀਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ, ਰਾਤ ਆ ਗਈ, ਰਾਤ ਬਿਤਾਣੀ। ਇਹਨੇ ਸੋਚਿਆ ਗੁਰੂ ਕੇ ਸਿੱਖ ਹਨ, ਜੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਨ, ਇਹਨਾਂ ਕੋਲ ਕੁਝ ਭੇਟਾ ਵੀ ਹੋਵੇ। ਖਾਲੀ ਤਾਂ ਜਾਂਦੇ ਹੀ ਨਹੀਂ ਸਿੱਖ, ਤੁਸੀਂ ਮੇਰੇ ਘਰ ਆਰਾਮ ਕਰ ਲਓ। ਸੱਤ ਬੱਚੇ ਇਹ ਆਪਣੇ ਘਰ ਲੈ ਆਏ।
ਜਿਸ ਵੇਲੇ ਗੁਰੂ ਕੇ ਸਿੱਖ ਪਹੁੰਚੇ ਓਲੇ ਪਾਲੇ ਬਾਣੀ ਪੜਨ ਵਾਲੇ ਸਨ, ਕਿਉਂਕਿ ਗੁਰੂ ਕੇ ਸਿੱਖ ਨੂੰ ਭਾਈ ਸਾਹਿਬ ਜੀ ਲਿਖਿਆ ਗੁਰਸਿੱਖੀ

ਕਾਲਾਂ ਦੇ ਵਿੱਚ ਇਸ ਮਿਥਿਆ ਸੰਸਾਰ ਦੇ ਉੱਤੇ ਬ੍ਰਹਮ ਗਿਆਨ ਬਖਸ਼ ਰਹੇ ਹਾਂ। ਤਿਆਗ ਔਰ ਵੈਰਾਗ ਦੇ ਉੱਤੇ ਪ੍ਰਕਾਸ਼ ਪਾ ਰਹੇ ਹਾਂ, ਪਰ ਇਹ ਅਚਾਰਿਕ ਇਹ ਸਾਰੇ ਸ਼ਲੋਕ ਸਾਹਿਬ ਨੇ ਦਿੱਲੀ ਕੈਦ ਦੇ ਵਿੱਚ ਉਚਾਰੇ ਹਨ। ਇਹਨਾਂ ਵਿੱਚ ਬੜੀਆਂ ਗੁੱਝੀਆਂ ਰਮਜ਼ਾਂ ਹਨ। ਇੱਕ ਗੁੱਝੀ ਰਮਜ਼ ਦੱਸ ਰਹੇ ਹਨ ਭਾਈ ਮਤੀ ਦਾਸ ਜੀ ਨੂੰ, ਉਹ ਹਜ਼ੂਰੀ ਸੇਵਾ ਵਿੱਚ ਹਨ ਔਰ ਇਹ ਸਾਰੇ ਸ਼ਲੋਕ ਸੁਣ ਰਹੇ ਹਨ, ਲਿਖ ਰਹੇ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹ ਨਾਨਕ ਫਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਰਾਮ ਗਇਓ ਰਾਵਣ ਗਇਓ, ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤਾ ਯੁਗ ਚ। ਉਸ ਵੇਲੇ ਰਾਵਣ ਵੀ ਆਇਆ, ਰਾਵਣ ਵੀ ਚਲਾ ਗਿਆ। ਹੁਣ ਇਹ ਗੁੱਝੀ ਰਮਸ ਇਹ ਗੁੱਝਾ ਇਸ਼ਾਰਾ ਕੀ ਕਰ ਰਹੇ ਹਨ? ਭਾਈ ਮਤੀ ਦਾਸ ਜੀ ਨੂੰ ਉਸ ਵੇਲੇ ਕੀ ਦੱਸ ਰਹੇ ਹਨ ਕਿ ਦੇਖ ਮਤੀ ਦਾਸ, ਜਿਸ ਤਰ੍ਹਾਂ ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤੇ ਯੁਗ ਚ, ਇਹ ਸਾਖਾ ਵਰਤਿਆ ਰਾਵਣ ਵੀ ਚਲਾ ਗਿਆ। ਸਾਧ ਸੰਗਤ ਜੀ, ਇਸ਼ਾਰਾ ਕੀ ਹੈ? ਜੋ ਭਗਵਾਨ ਰਾਮ ਦੇ ਨਾਲ ਉਹਨਾਂ ਦੇ ਪਿਆਰੇ ਆਏ ਹਨ, ਜਿਹੜੇ ਵੱਡੇ ਭਾਗਾਂ ਵਾਲੇ ਆਏ ਸਨ, ਮਿਸਾਲ ਦੇ ਤੌਰ ਤੇ ਲਕਸ਼ਮਣ ਜੀ, ਭਰਤ ਜੀ, ਉਹਨਾਂ ਨੇ ਉਹਨਾਂ ਦੇ ਆਉਣ ਦਾ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ, ਕੱਡਾ ਜ਼ਬਰਦਸਤ ਫਾਇਦਾ ਉਠਾਇਆ। ਉਹ ਸਾਖੇ ਬਣੇ, ਰਾਮਾਇਣ ਬਣੀ। ਸਾਧ ਸੰਗਤ ਜੀ, ਕਮਾਲ ਹੀ ਕਮਾਲ ਹੈ। ਭਗਵਾਨ ਤਾਂ ਆਪਣੀ ਯੋਗ ਮਾਇਆ ਚ ਆਉਂਦੇ ਹਨ ਔਰ ਇਸ ਸੰਸਾਰ ਦੇ ਵਿੱਚ ਪ੍ਰਕਾਸ਼ ਫੈਲਾ ਕੇ, ਇਸ ਨੂੰ ਰੋਸ਼ਨਾ ਕੇ ਉਹ ਅਲੋਪ ਹੋ ਜਾਂਦੇ ਹਨ ਯੋਗ ਮਾਇਆ ਵਿੱਚ। ਉਹ ਨਾ ਕਿਤੇ ਆਉਂਦੇ ਹਨ ਨਾ ਜਾਂਦੇ ਹਨ, ਉਹ ਇੱਕ ਕੈਦੀ ਔਰ ਬੰਦੀ ਇਨਸਾਨ ਵਾਕਨ ਨਹੀਂ ਹਨ। ਫਿਰ ਦੱਸ ਕੀ ਰਹੇ ਹਨ ਕਿ ਦੇਖ ਮਤੀ ਦਾਸ, ਜਿਸ ਤਰ੍ਹਾਂ ਭਗਵਾਨ ਰਾਮ ਅਲੋਪ ਹੋ ਗਏ ਅਸੀਂ ਵੀ ਅਲੋਪ ਹੋ ਜਾਣਾ ਔਰ ਤੂੰ ਵੀ ਨਹੀਂ ਰਹਿਣਾ। ਸਾਧ ਸੰਗਤ ਜੀ, ਜੇ ਭਗਵਾਨ ਕ੍ਰਿਸ਼ਨ ਆਏ ਹਨ ਤੇ ਉਸ ਵੇਲੇ ਜੋ ਅਰਜਨ ਨੇ ਉਹ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ ਹੈ, ਜੋ ਹੋਰ ਪਿਆਰੇ ਭਗਤਾਂ ਨੇ ਉਹਨਾਂ ਦਾ ਫਾਇਦਾ ਉਠਾਇਆ ਹੈ। ਇੱਕ ਦਫਾ ਹਜ਼ਰਤ ਈਸਾ, ਲਾਰਡ ਕ੍ਰਾਈਸਟ, ਆਪਣੇ ਇੱਕ ਭਗਤ ਦੇ ਘਰ ਗਏ ਹਨ, ਲਾਸਟ ਸਫ਼ਰ ਕੀਤਾ ਹੈ। ਇੱਕ ਬੀਬੀ ਭਗਤ ਨੇ ਆ ਕੇ ਉਹਨਾਂ ਦੇ ਚਰਨ ਅਤਰ ਨਾਲ ਸਾਫ਼ ਕੀਤੇ। ਇੱਕ ਅਤਰ ਦੀ ਵੱਡੀ ਬੋਤਲ ਇਕੱਠੀ ਕੀਤੀ ਹੋਈ ਸੀ, ਉਹ ਬੋਤਲ ਪੂਰੀ ਦੀ ਪੂਰੀ ਚਰਨਾਂ ਤੇ ਡੋਲਤੀ, ਚਰਨਾਂ ਨੂੰ ਚੰਗੀ ਤਰ੍ਹਾਂ ਆਪਣੇ ਕੇਸਾਂ ਨਾਲ ਪੂੰਝਿਆ। ਨਾਲ ਉਹਨਾਂ ਦੇ ਸ਼ਿਸ਼ ਬੈਠੇ ਸਨ, ਜਿਹਦੇ ਵਿੱਚੋਂ ਜੂੜਾ ਨੇ ਕਿਹਾ ਕਿ ਗਰੀਬ ਨਵਾਜ਼ ਇਸ ਨੇ ਬੜੀ ਕੀਮਤੀ ਚੀਜ਼ ਜ਼ਾਇਆ ਕਰਤੀ, ਇਸੇ ਅਮੁੱਲੀ ਚੀਜ਼ ਦਾ ਅਗਰ ਇਸ ਪੈਸੇ ਨਾਲ ਗਰੀਬਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ, ਬੜੇ ਗਰੀਬਾਂ ਦਾ ਪੇਟ ਭਰਨਾ ਸੀ। ਤਾਂ ਅੱਗੋਂ ਹਜ਼ਰਤ ਈਸਾ ਜਵਾਬ ਵੀ ਦਿੰਦੇ ਹਨ, ਕਹਿੰਦੇ ਦੇਖ ਜੂਡਾ, ਗਰੀਬ ਵੀ ਹਮੇਸ਼ਾ ਰਹਿਣਗੇ, ਅਮੀਰ ਵੀ ਹਮੇਸ਼ਾ ਰਹਿਣ, ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਵਾਲੇ ਅਮੀਰ ਹੈ ਉਹ ਹਮੇਸ਼ਾ ਰਹਿਣਗੇ। ਪਰ ਦੇਖ ਜੂਡਾ, ਜੋ ਖੇਡ ਇਹ ਬੀਬੀ ਖੇਡ ਗਈ ਹੈ, ਇਸ ਦਾ ਮਨ ਇਸੇ ਤਰ੍ਹਾਂ ਸਾਫ਼ ਹੈ ਜਿੱਦਾਂ ਅਤਰ ਸਾਫ਼ ਹੈ, ਇਸ ਦਾ ਦਿਲ ਇਦਾਂ ਹੀ ਮਹਿਕ ਰਿਹਾ ਹੈ
ਜਿਸ ਤਰ੍ਹਾਂ ਇਸ ਵੇਲੇ ਅਤਰ ਦੀ ਸੁਗੰਧੀ ਚਾਰੋਂ ਪਾਸੇ ਫੈਲੀ ਹੋਈ ਹੈ। ਪਰ ਕਹਿਣ ਲੱਗੇ ਉਹ ਤਾਂ ਰਹਿਣਗੇ, ਗਰੀਬ ਵੀ ਰਹਿਣਗੇ, ਅਮੀਰ ਵੀ ਰਹਿਣਗੇ, ਪਰ ਅਸੀਂ ਨਹੀਂ ਹੋਵਾਂਗੇ। ਜੋ ਖੇਡ ਬੀਬੀ ਇਸ ਵੇਲੇ ਖੇਡ ਗਈ ਆ, ਉਹ ਖੇਡ ਗਈ ਹੈ, ਉਹ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਗਈ ਹੈ। ਸਾਧ ਸੰਗਤ ਜੀ, ਇਸ ਸੁਨਹਿਰੀ ਮੌਕੇ ਦਾ ਫਾਇਦਾ ਕੋਈ ਵੱਡੇ ਭਾਗਾਂ ਵਾਲਾ ਉਠਾਉਂਦਾ ਹੈ, ਫਿਰ ਜਿਸ ਤਰ੍ਹਾਂ ਭਾਈ ਮਤੀ ਦਾਸ ਜੀ ਨੇ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ ਹੈ, ਕਮਾਲ ਕਰ। ਸਾਧ ਸੰਗਤ ਜੀ ਇਸ਼ਾਰਾ ਕੀਤਾ, ਪਰ ਪਿਤਾ ਜੀ ਸਮਝਾਉਂਦੇ ਹੋਏ ਅੱਗੇ ਦੱਸ ਕੀ ਰਹੇ ਹਨ। ਕਹਿਣ ਲੱਗੇ, ਦੇਖ ਪੁੱਤ, ਗੁਰੂ ਤੇਗ ਬਹਾਦਰ ਸਾਹਿਬ ਪ੍ਰਵੇਸ਼ ਕਿੱਥੇ ਕੀਤੇ ਹਨ? ਗੁਰੂ ਗ੍ਰੰਥ ਸਾਹਿਬ ਕਲਯੁਗ ਕੇ ਬਹੁਤ ਨਾਮ ਕੇ ਜਹਾਜ਼ ਹਲਕ ਪਲਟ ਕੇ ਰੱਖੀਅਕ ਲੋਕ ਪਰਲੋਕ ਕੇ ਸਹਾਇਕ, ਦਸੋ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜਾਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਦਸੋ ਪਾਤਸ਼ਾਹੀਆਂ ਪ੍ਰਵੇਸ਼ ਕਿੱਥੇ ਕੀਤੀ? ਪਿਤਾ ਜੀ ਕਹਿਣ ਲੱਗੇ ਕਿ ਜਿਸ ਵਕਤ ਵੀ ਰੱਬ ਆਪ ਕੋਈ ਗ੍ਰੰਥ ਲਿਖਦਾ ਜਾਂ ਲਿਖਾਉਂਦਾ ਹੈ ਤਾਂ ਆਪ ਵਿੱਚ ਸਮਾ ਜਾਂਦਾ ਹੈ। ਬਾਬਾ ਆਨੰਦ ਸਿੰਘ ਸਾਹਿਬ ਨੇ ਕਿਹਾ, ਇਹ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਪਾਤਸ਼ਾਹ ਦਾ ਪ੍ਰਤੱਖ ਸਰੂਪ ਹੈ, ਦਸੋ ਪਾਤਸ਼ਾਹੀਆਂ ਦੀ ਪ੍ਰਗਟ ਗੁਰਮਤੀ ਦੇ। ਬਾਬਾ ਆਨੰਦ ਸਿੰਘ ਸਾਹਿਬ ਨੇ ਫਰਮਾਇਆ ਕਿ ਕਦੀ ਸਾਡੀ ਜ਼ਬਾਨ ਗਲਤੀ ਨਾਲ ਵੀ ਸਾਡੀ ਜੀਵਾ ਰਸਨਾ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਅਕਸ਼ਰ ਔਰ ਕਾਗਜ਼ ਦਾ ਲਫ਼ਜ਼ ਇਸਤੇਮਾਲ ਕਰੇ, ਸਾਡੀ ਜੀਵਾ ਸੜ ਜਾਏ, ਸਾਡੀ ਰਸਨਾ ਸੜ ਜਾਏ। ਸਾਧ ਸੰਗਤ ਜੀ ਕਹਿਣ ਲੱਗੇ, ਇਹ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ। ਤਾਂ ਫਿਰ ਪਿਤਾ ਜੀ ਕਹਿ ਕੀ ਰਹੇ ਹਨ? ਕਹਿੰਦੇ, ਦੇਖ ਪੁੱਤ, ਇਹ ਚੀਜ਼ ਚੇਤੇ ਰੱਖੀ, ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜ਼ਹਰਾ ਪ੍ਰਵੇਸ਼ ਕੀਤੇ ਹੋਏ ਹਨ ਔਰ ਉੱਥੇ ਬਿਰਾਜਮਾਨ ਹਨ ਔਰ ਉੱਥੇ ਵਿਚਰ ਰਹੇ ਹਨ। ਕਹਿਣ ਲੱਗੇ, ਬਾਬਾ ਆਨੰਦ ਸਿੰਘ ਸਾਹਿਬ ਦਾ ਪੂਰੇ ਜੀਵਨ ਦਾ ਇੱਕੋ ਹੀ ਸੰਦੇਸ਼ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ, ਇਹ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ, ਇਹ ਗੁਰੂ ਗ੍ਰੰਥ ਸਾਹਿਬ ਇੱਕ ਸੁਨਹਿਰੀ ਮੌਕਾ ਬਖਸ਼ ਰਿਹਾ ਹੈ। ਕਹਿੰਦੇ, ਪੁੱਤ, ਆਪਣੇ ਸਵਾਸ ਗੁਰੂ ਗ੍ਰੰਥ ਸਾਹਿਬ ਦੇ ਲੇਖੇ ਵਿੱਚ ਲਾ ਦੇ, ਇਸ ਸੁਨਹਿਰੀ ਮੌਕੇ ਨੂੰ ਜ਼ਾਇਆ ਨਾ ਹੋਣ ਦੇ, ਇਹ ਜਨਮ ਸਾਹਿਬ ਦੇ ਚਰਨਾਂ ਦੇ ਲੇਖੇ ਵਿੱਚ ਲਾ ਦੇ। ਕਹਿਣ ਲੱਗੇ, ਸਾਡੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸਾਕਸ਼ਾਤ ਉੱਥੇ ਬਿਰਾਜਮਾਨ ਹਨ। ਬਾਬਾ ਆਨੰਦ ਸਿੰਘ ਸਾਹਿਬ ਦਾ ਸਾਰਾ ਜੀਵਨ ਇਹ ਪਕਾਰ ਪਕਾਰ ਕੇ ਇਸ ਦੁਨੀਆਂ ਨੂੰ ਸੰਦੇਸ਼ ਦੇ ਰਿਹਾ ਹੈ ਕਿ ਗ੍ਰੰਥ ਸਾਹਿਬ ਇੱਕ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ। ਉਹਨਾਂ ਨੇ ਇਸ

ਪਾਸੇ ਵਾਂਡਿਆ ਹੁਣ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ

ਦੇ ਨਾਮ ਦੀ ਵਡਿਆਈ ਅਤੇ ਭਗਤਾਂ ਦੇ ਨਾਲ ਉਸ ਪਰਮੇਸ਼ਰ ਦਾ ਪਿਆਰ ਇਸ ਸ਼ਬਦ ਤੋਂ ਭਗਤ ਨਾਮਦੇਵ ਜੀ

ਲੈ ਪੇਖ ਉਹ ਸਰਾਪ ਦੇਵਣ ਨੂੰ ਧਾਇਆ। ਜਦ ਦੁਰਬਾਸ਼ਾ ਨੇ ਦੇਖਿਆ ਕਿ ਇਹਨੇ ਵਰਤ ਤੋੜ ਲਿਆ ਤਾਂ ਉਹ ਸਰਾਪ ਦੇਣ ਵਾਸਤੇ ਤਿਆਰ ਹੋ ਗਿਆ। ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਕਹਿਣ ਲੱਗਾ, ਰਾਜਨ ਤੂੰ ਮੈਨੂੰ ਭੋਜਨ ਛਕਾਏ ਬਗੈਰ ਵਰਤ ਤੋੜਿਆ ਹੈ, ਮੈਂ ਤੈਨੂੰ ਜਿਉਂਦਾ ਨਹੀਂ ਛੱਡਣਾ, ਇਹਦੀ ਸਜ਼ਾ ਦੇਵਾਂਗਾ, ਸਰਾਪ ਵੀ ਦੇਵਾਂਗਾ। ਰਾਜੇ ਨੇ ਕਿਹਾ, ਮਹਾਰਾਜ ਮੇਰਾ ਕਸੂਰ ਨਹੀਂ, ਦੇਰ ਹੋਣ ਕਾਰਨ ਵਿਦਵਾਨਾਂ ਦੀ ਸਲਾਹ ਤੇ ਮੈਂ ਵਰਤ ਤੋੜੇ, ਪਰ ਦੁਰਬਾਸ਼ਾ ਰਿਖੀ ਨੇ ਇੱਕ ਨਾ ਸੁਣੀ। ਆਪਣੀ ਇੱਕ ਲਿੱਟ ਪੁੱਟ ਕੇ ਵਾਲਾਂ ਦੀ ਉਹਨੂੰ ਮਸਲ ਕੇ ਸੁੱਟਿਆ, ਜਿਹਦੇ ਵਿੱਚੋਂ ਇੱਕ ਬੜੀ ਭਿਆਨਕ ਚੜੇਲ ਪੈਦਾ ਹੋਈ, ਜਿਹਦੇ ਹੱਥ ਵਿੱਚ ਤਲਵਾਰ ਹੈ। ਔਰ ਦੁਰਬਾਸ਼ਾ ਰਿਖੀ ਨੇ ਹੁਕਮ ਕੀਤਾ ਉਸ ਚੜੇਲ ਨੂੰ, ਜਿਹੜੀ ਚੜੇਲ ਆਪਣੀ ਸ਼ਕਤੀ ਨਾਲ ਪੈਦਾ ਕੀਤੀ, ਚੜੇਲ ਨੂੰ ਕਿਹਾ, ਇਹ ਜਿਹੜਾ ਰਾਜਾ ਅਮਰੀਕ ਹੈ ਇਹਨੇ ਮੇਰਾ ਸਤਿਕਾਰ ਨਹੀਂ ਕੀਤਾ, ਇਹਨੇ ਵਰਤ ਤੋੜਿਆ ਮੇਰੇ ਆਉਣ ਤੋਂ ਪਹਿਲਾਂ, ਇਸ ਕਰਕੇ ਤੂੰ ਇਸ ਨੂੰ

ਦਰਬਾਸ਼ਾ ਰਿਖੀ ਨੇ ਹੁਕਮ ਕੀਤਾ ਉਹ ਚੁੜੇਲ ਜਿਹਦੇ ਹੱਥ ਵਿੱਚ ਕਿਰਪਾਨ ਹੈ ਭਗਤ ਅਮਰੀਕ ਨੂੰ ਮਾਰਨ ਵਾਸਤੇ ਵਧੀ ਸਾਰੇ ਦਰਬਾਰੀ ਮਹਾਂਪੁਰਸ਼ ਹੈਰਾਨ ਹੋ ਗਏ ਕਿ ਦੁਰਬਾਸ਼ਾ ਰਿਖੀ ਇੱਕ ਮਹਾਂਪੁਰਸ਼ ਹੋ ਕੇ ਇਹ ਕਿਹੜਾ ਅਧਰਮ ਦਾ ਕੰਮ ਕਰਨ ਲੱਗੇ ਪਰ ਉਹ ਪਰਮੇਸ਼ਰ ਹਮੇਸ਼ਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਇਹ ਚੁੜੇਲ ਮਾਰਨ ਵਾਸਤੇ ਅੱਗੇ ਵਧੀ ਤਾਂ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਚੱਕਰ ਸੁਦਰਸ਼ਨ ਕਾਲ ਰੂਪ ਹੋਏ ਪਿਹਾਵਲ ਗਰਭ ਗਵਾਇਆ ਜਿਹੜਾ ਸੁਦਰਸ਼ਨ ਚੱਕਰ ਸੀ ਉਹ ਕਾਲ ਰੂਪ ਹੋ ਕੇ ਮੌਤ ਦਾ ਰੂਪ ਹੋ ਕੇ ਦੁਰਬਾਸ਼ਾ ਰਿਖੀ ਦੇ ਕੋਲ ਆ ਗਿਆ ਸੁਦਰਸ਼ਨ ਚੱਕਰ ਨੇ ਸਾਰਿਆਂ ਤੋਂ ਪਹਿਲਾਂ ਉਸ ਚੁੜੇਲ ਦੀ ਉਹ ਬਾਂਹ ਵੱਢੀ ਜਿਹਦੇ ਵਿੱਚ ਉਹਨੇ ਕਿਰਪਾਨ ਫੜੀ ਸੀ ਫਿਰ ਦੂਸਰੀ ਬਾਂਹ ਵੱਢੀ ਫਿਰ ਸੁਦਰਸ਼ਨ ਚੱਕਰ ਨੇ ਉਸ ਚੁੜੇਲ ਦਾ ਗਲਾ ਵੱਢ ਕੇ ਉਸ ਦਾ ਅੰਤ ਕਰ ਦਿੱਤਾ ਚੁੜੇਲ ਮਰ ਗਈ ਤੇ ਹੁਣ ਸੁਦਰਸ਼ਨ ਚੱਕਰ ਦੁਰਬਾਸ਼ਾ ਰਿਖੀ ਦੇ ਦੁਆਲੇ ਹੋ ਗਿਆ ਤੇ ਦੁਰਬਾਸ਼ਾ ਰਿਖੀ ਜਿਹੜਾ ਬੜੇ ਹੰਕਾਰ ਵਿੱਚ ਗੁੱਸੇ ਨਾਲ ਅੱਖਾਂ ਲਾਲ ਕਰਕੇ ਕੋਲ ਖਲੋਤਾ ਸੀ ਉਹ ਹੁਣ ਇੰਨਾ ਡਰ ਗਿਆ ਇਹ ਵੀ ਭੁੱਲ ਗਿਆ ਕਿ ਮੈਂ ਇੱਕ ਰਿਸ਼ੀ ਹਾਂ ਜੇ ਭੱਜਾਂਗਾ ਤੇ ਲੋਕ ਕੀ ਕਹਿਣਗੇ ਪਰ ਜਾਨ ਸਭ ਨੂੰ ਪਿਆਰੀ ਹੈ ਤਾਂ ਕੀ ਹੋਇਆ ਬਾਹਮਣ ਭੰਨਾ ਜੀਓ ਲੈ ਕਿ ਉਹ ਬਾਹਮਣ ਦੁਰਬਾਸ਼ਾ ਰਿਖੀ ਹੁਣ ਭੱਜ ਪਿਆ ਕਿ ਕਿਸੇ ਤਰ੍ਹਾਂ ਆਪਣੀ ਜਾਨ ਬਚਾਵਾਂ ਬਾਹਮਣ ਭੰਨਾ ਜੀਓ ਲੈ ਰੱਖਿਆ ਨਾ ਹੰਗਣ ਦੇਵ ਸਭਾਇਆ ਹੁਣ ਕੋਈ ਵੀ ਦੇਵੀ ਦੇਵਤਾ ਇਹਦੀ ਰੱਖਿਆ ਕਰਨ ਨੂੰ ਤਿਆਰ ਨਹੀਂ ਕਿਉਂਕਿ ਜਿਹਨੂੰ ਭਗਵਾਨ ਮਾਰੇ ਉਹਨੂੰ ਫਿਰ ਕੌਣ ਬਚਾਵੇ ਇਹ ਦੁਰਬਾਸ਼ਾ ਰਿਖੀ ਅਮਰੀਕ ਦੀ ਸਭਾ ਵਿੱਚ ਭੱਜਿਆ ਇੰਦਰ ਲੋਕ ਚਲਾ ਗਿਆ ਕਹਿਣ ਲੱਗਾ ਇੰਦਰ ਦੇਵਤੇ ਨੂੰ ਮੇਰੀ ਜਾਨ ਬਚਾ ਪਰ ਇੰਦਰ ਕਹਿਣ ਲੱਗਾ ਇਹ ਮੇਰੇ ਵੱਸ ਦੀ ਗੱਲ ਨਹੀਂ ਤਾਂ ਦੁਰਬਾਸ਼ਾ ਰਿਖੀ ਸ਼ਿਵ ਲੋਕ ਨੂੰ ਚੱਲ ਪਿਆ ਸ਼ਿਵਜੀ ਭਗਵਾਨ ਕਹਿਣ ਲੱਗੇ ਹੁਣ ਮੇਰੇ ਵੀ ਵੱਸ ਦੀ ਗੱਲ ਨਹੀਂ ਦੁਰਬਾਸ਼ਾ ਰਿਖੀ ਹੁਣ ਬ੍ਰਹਮ ਲੋਕ ਨੂੰ ਗਿਆ ਤਾਂ ਬ੍ਰਹਮਾ ਜੀ ਕਹਿਣ ਲੱਗੇ ਤੈਨੂੰ ਬਚਾਉਣਾ ਹੁਣ ਮੇਰੇ ਵੱਸ ਦੀ ਵੀ ਗੱਲ ਨਹੀਂ ਤਾਂ ਫਿਰ ਦੁਰਬਾਸ਼ਾ ਰਿਖੀ ਬੈਕੁੰਠ ਨੂੰ ਚਲਾ ਗਿਆ ਵਿਸ਼ਨੂੰ ਭਗਵਾਨ ਦੇ ਕੋਲ ਤਾਂ ਵਿਸ਼ਨੂੰ ਭਗਵਾਨ ਕਹਿਣ ਲੱਗੇ ਕਿ ਮਵੀ ਤੈਨੂੰ ਨਹੀਂ ਬਚਾ ਸਕਦਾ ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਦਿੰਦੇ ਨੇ ਇੰਦਰ ਲੋਕ ਸ਼ਿਵ ਲੋਕ ਤਜ ਬ੍ਰਹਮ ਲੋਕ ਬੈਕੁੰਠ ਤਜਾਇਆ ਸਾਰਿਓ ਪਾਸਿਓ ਇਸ ਨੂੰ ਆਸਰਾ ਜਦੋਂ ਨਾ ਮਿਲਿਆ ਦੁਖੀ ਹੋ ਗਿਆ ਦੁਰਬਾਸ਼ਾ ਰਿਖੀ ਕਿ ਸੁਦਰਸ਼ਨ ਚੱਕਰ ਮੇਰਾ ਪਿੱਛਾ ਨਹੀਂ ਛੱਡਦਾ ਤਾਂ ਉਸ ਵਕਤ ਦੇਵਤਿਆਂ ਭਗਵਾਨ ਸਨ ਸਿੱਖ ਦੇ ਸਭਨਾ ਸਮਝਾਇਆ ਦੇਵਤਿਆਂ ਨੇ ਅਤੇ ਭਗਵਾਨ ਵਿਸ਼ਨੂੰ ਨੇ ਸਾਰਿਆਂ ਨੇ ਸਿੱਖ ਦੇ ਇਹ ਸਿੱਖਿਆ ਦਿੱਤੀ ਸਭਨਾ ਸਮਝਾਇਆ ਸਾਰਿਆਂ ਨੇ ਸਮਝਾਇਆ ਹੈ ਕਿ ਦੁਰਬਾਸ਼ਾ ਤੂੰ ਭਗਤ ਨੂੰ ਬੁਰਾ ਕਿਹਾ ਤੂੰ ਭਗਤ ਨੂੰ ਦੁੱਖ ਦੇਣਾ ਚਾਹਿਆ ਇਸ ਕਰਕੇ ਅਗਰ ਉਹ ਭਗਤ ਚਾਹੇਗਾ ਤਾਂ ਹੀ ਤੂੰ ਬਚ ਸਕੇਗਾ ਨਹੀਂ ਤਾਂ ਤੇਰਾ ਬਚਣਾ ਬੜਾ

ਇਹ ਦੁਰਬਾਸ਼ਾ ਰਿਖੀ ਜਦ ਇਹਨੇ ਸੁਣਿਆ ਕਿ ਨਾ ਤਾਂ ਦੇਵਤੇ ਬਚਾ ਸਕਦੇ ਨੇ ਨਾ ਖੁਦ ਭਗਵਾਨ। ਜਦ ਭਗਵਾਨ ਨੇ ਕਹਿ ਦਿੱਤਾ ਕਿ ਜਦੋਂ ਤੱਕ ਅਮਰੀਕ ਨਾ ਚਾਹੇਗਾ ਤੂੰ ਬਚ ਨਹੀਂ ਸਕਦਾ, ਤਾਂ ਦੁਰਬਾਸ਼ਾ ਰਿਖੀ ਹੁਣ ਰਿਖੀ ਹੋਣ ਦਾ ਮਾਣ ਘੱਟ ਗਏ। ਦੁਰਬਾਸ਼ਾ ਰਿਖੀ ਸ਼ਿਵ ਲੋਕ, ਇੰਦਰ ਲੋਕ, ਬ੍ਰਹਮ ਲੋਕ ਅਤੇ ਬੈਕੁੰਠ ਤੋਂ ਹੁਣ ਵਾਪਸ ਘੁੰਮਦਾ ਹੋਇਆ

ਮਨੁੱਖ ਸੱਚ ਦਾ ਵਣਜ ਕਰਨ ਲਈ ਆਇਆ। ਹਜ਼ੂਰ ਕਹਿੰਦੇ ਨੇ ਸੱਚ ਧਨ ਵਣਜੋ, ਸੱਚ ਧਨ ਸੰਚੋ ਕਬੂ ਨਾ ਆਵੋ ਹਾਰੇ। ਸੰਸਾਰ ਤੇ ਆ ਕੇ ਜਿਨ੍ਹਾਂ ਨੇ ਸੱਚ ਦਾ ਧਨ ਨਾਮ ਦਾ ਧਨ ਖੱਟਿਆ, ਨਾਮ ਦਾ ਵਣਜ ਕੀਤਾ, ਸੰਸਾਰ ਤੇ ਆਉਣਾ ਉਹਨਾਂ ਦਾ ਹੀ ਸਫਲ ਹੋਇਆ। ਜਿਨ੍ਹਾਂ ਨੇ ਨਿਰਾ ਦੁਨਿਆਵੀ ਧਨ ਦੀ ਦੌੜ ਵਿੱਚ ਆਪਣਾ ਜੀਵਨ ਬਸਰ ਕਰ ਲਿਆ, ਹਜ਼ੂਰ ਕਹਿੰਦੇ ਨੇ ਕਰ ਔਗਣ ਪਛੋਤਾਉਣ। ਕਿਉਂ? ਇਸ ਲਈ ਕਿ ਇਹ ਤਾਂ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੇ ਖੜਾ ਡਰਾਵਣਾ, ਕਰ ਔਗਣ ਪਛੋਤਾਉਣ। ਇਹ ਅਵਗੁਣ ਹੈ ਕਿਉਂਕਿ ਨਿਰੰਕਾਰ ਨੇ ਸਾਨੂੰ ਇਹ ਅਮੋਲਕ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ। ਆਖਿਆ ਨੌ ਹਿੱਸੇ ਜਿਹੜੇ ਸਮੇਂ ਦੇ ਹਨ ਨਾ, ਐ ਬੰਦੇ ਇਹ ਤੇਰੇ ਵਾਸਤੇ ਹਨ, ਖੁਸ਼ੀਆਂ ਮਾਣ, ਆਨੰਦ ਮਾਣ, ਆਪਣੇ ਕਾਰ ਵਿਹਾਰ ਕਰ। ਪਰ ਸਵਾਸਾਂ ਦਾ ਦਸਵਾਂ ਹਿੱਸਾ ਜਿਹੜਾ ਹੈ ਉਹ ਹਰ ਮਨੁੱਖ ਨੇ ਈਸ਼ਵਰ ਦੇ ਲੇਖੇ ਲਾਉਣਾ। ਜੇ ਨਹੀਂ ਲਾਵੇਗਾ ਤਾਂ ਫਿਰ ਸਜ਼ਾ ਦਾ ਭਾਗੀ ਹੋਵੇਗਾ। ਅੱਗੋਂ ਲਈ ਪ੍ਰਤੀਤ ਵੀ ਜਾਂਦੀ ਰਹਿੰਦੀ ਹੈ ਤੇ ਸਜ਼ਾ ਦਾ ਵੀ ਭਾਗੀ ਹੁੰਦਾ। ਇਸ ਲਈ

ਗੁਰੂ ਸਾਹਿਬਾਂ ਦੀ ਪਾਵਨ ਪਿੱਤਰ ਹਜ਼ੂਰ ਦੇ ਚਰਨਾਂ ਵਿੱਚ ਜੁੜ ਬੈਠੇ ਗੁਰੂ ਰੂਮਾਈ ਭਾਈ ਸਾਧ ਸੰਗਤ, ਹੁਕਮ ਲੱਗਾ ਹੈ ਸਾਰਿਆਂ ਤੇ ਵੀ ਕਥਾ ਨਹੀਂ ਔਰ ਚਾਹੀਦੀ ਵੀ ਨਹੀਂ। ਸਮੇਂ ਸਮੇਂ ਨਾਲ ਕਥਾ ਵੀ ਚਾਹੀਦੀ ਹੈ, ਸਮੇਂ ਸਮੇਂ ਨਾਲ ਜੈਸਾ ਸਮਾਂ ਹੋਵੇ ਵੈਸਾ। ਕਿਰਪਾ ਕੀਤੀ ਹੈ ਬਖਸ਼ਿਸ਼, ਮੈਂ ਸੋਚ ਰਿਹਾ ਸਾਂ ਕਿਉਂਕਿ ਰੰਗੀਲਾ ਸਾਹਿਬ ਨੂੰ ਭੁੱਲਣ ਦੀ ਵੀ ਆਦਤ ਹੈ, ਪਰ ਭੁੱਲੇ ਨਹੀਂ, ਯਾਦ ਰੱਖਿਆ। ਬੜੀ ਕਿਰਪਾ ਹੈ, ਭਾਈ ਸਾਹਿਬ ਵੀ ਦੇਹਰਾਦੂਨ ਤੋਂ ਆਏ ਨੇ, ਮੈਂ ਵੀ ਦਿੱਲੀ ਤੋਂ ਆਇਆ। ਦੋਨਾਂ ਦੇ ਸ਼ਹਿਰ ਨੂੰ ਦੱਦਾ ਲੱਗਦਾ ਪਰ ਦਿੱਲੀ ਦੂਰ ਹੈ, ਕਿਲੋਮੀਟਰ ਨਾਪ ਕੇ ਵੇਖ ਲਿਆ ਜੇ। ਪਰ ਇੱਕ ਸਤਿਕਾਰ ਵਜੋਂ, ਕਿਉਂਕਿ ਸ਼ੁਰੂਆਤ ਹੋਈ ਸੀ ਪੰਥ ਦੀ ਪ੍ਰਮੁੱਖ ਮਹਾਨ ਹਸਤੀ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨਾਲ, ਅਤੇ ਸੰਪੂਰਨਤਾ ਵੀ ਹੋਏਗੀ ਮਹਾਨ ਹਸਤੀ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ, ਸਿਰਫ ਨਾਮ ਦੇ ਸਾਧੂ ਨਹੀਂ ਬਾਕੀ ਵੀ ਸਾਧੂ ਹੀ ਨੇ। ਗੁਰੂ ਬਖਸ਼ਿਸ਼ ਕਰੇ, ਸਮੇਂ ਦਾ ਰਾਗ ਹੈ, ਇਹ ਦਿਨ ਚੱਲ ਰਹੇ ਨੇ ਮੇਘ ਮਲਹਾਰ ਦੇ, ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ। ਨਾਨਕ ਬਿਜਲੀਆਂ ਚਮਕਣ ਕੁਰਨ ਘਟਾ ਅਤ ਕਾਲੀਆਂ, ਬਰਸਨ ਮੇਘ ਅਪਾਰ ਨਾਨਕ ਸੰਗਮ ਪ੍ਰੀਸ ਹੁੰਦੀਆਂ। ਔਰ ਸ਼ਰਮ ਕਰਦੇ ਹਾਂ।

ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਿਆਰੇ ਗੁਰੂਦੇਵ ਆਪਣੇ ਇਸ ਪਵਿੱਤਰ ਸ਼ਬਦ ਦੇ ਦੁਆਰਾ ਜੋ ਵਿਚਾਰ ਸਾਨੂੰ ਬਖਸ਼ ਰਹੇ ਹਨ ਸੋ ਗ੍ਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣੇ ਮਹਾਰਾਜ ਜੀ ਦੇਖਦੇ ਹਨ ਕੋਈ ਗ੍ਰਸਤੀ ਹੈ ਕੋਈ ਉਦਾਸੀ ਹੈ ਕੋਈ ਵਾਹਿਗੁਰੂ ਦਾ ਭਗਤ ਆਪਣੇ ਆਪ ਨੂੰ ਸਮਝਦਾ ਹੈ ਦਾਸ ਹੈ ਗ੍ਰਸਤੀ ਆਪਣੇ ਆਪ ਨੂੰ ਆਪਣੀ ਜਗ੍ਹਾ ਠੀਕ ਸਮਝਦੇ ਹਨ ਉਦਾਸੀ ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਹੈ ਕਿ ਮੈਂ ਸਭ ਕੁਝ ਤਿਆਗ ਕੇ ਉਦਾਸੀ ਹੋ ਗਿਆ ਹਾਂ ਕੋਈ ਵਾਹਿਗੁਰੂ ਦਾ ਦਾਸ ਆਪਣੇ ਆਪ ਨੂੰ ਸੋਚਦਾ ਹੈ ਮੈਂ ਬਹੁਤ ਭਜਨ ਭਗਤੀ ਕਰਦਾ ਉਸ ਦਾ ਦਾਸ ਹਾਂ ਗੁਰੂ ਬਾਬਾ ਜੀ ਇਹਨਾਂ ਤਿੰਨਾਂ ਵਰਗਾਂ ਨੂੰ ਜਦੋਂ ਦੇਖਦੇ ਹਨ ਤਾਂ ਮਹਾਰਾਜ ਜੀ ਇਹ ਦੇਖਦੇ ਹਨ ਕਿ ਚਾਹੇ ਕੋਈ ਉਦਾਸੀ ਹੈ ਚਾਹੇ ਕੋਈ ਗ੍ਰਸਤੀ ਹੈ ਗੋਲ ਸਭਨਾਂ ਦਾ ਇੱਕ ਹੀ ਹੈ ਗੋਲ ਇੱਕ ਹੀ ਹੈ ਨਿਰਈ ਉਦਾਸੀ ਬਣਨ ਦੇ ਨਾਲ ਕੋਈ ਮਹਾਨ ਨਹੀਂ ਹੋ ਗਿਆ ਤੇ ਨਿਰਈ ਗ੍ਰਸਤੀ ਬਣਨ ਦੇ ਨਾਲ ਵੀ ਕੋਈ ਮਹਾਨ ਨਹੀਂ ਹੋ ਗਿਆ ਕਿ ਉਸਨੇ ਬਹੁਤ ਵੱਡਾ ਕੰਮ ਕਰ ਲਿਆ ਕਿਉਂਕਿ ਅਸੀਂ ਆਮ ਤੌਰ ਤੇ ਇਹ ਸੁਣਿਆ ਹੈ ਕਿ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਨੇ ਗ੍ਰਸਤ ਧਰਮ ਨੂੰ ਮਹਾਨਤਾ ਦਿੱਤੀ ਹੈ ਅਤੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੀ ਗੁਰੂ ਬਾਬਾ ਜੀ ਨੇ ਅਕਾਲ ਪੁਰਖ ਰੱਬ ਦੀ ਪ੍ਰਾਪਤੀ ਕਰਨ ਦਾ ਉਪਦੇਸ਼ ਦਿੱਤਾ ਹੈ ਜਿਸ ਵਿੱਚ ਅਸੀਂ ਬੜੇ ਪ੍ਰਸੰਨ ਹੋ ਜਾਂਦੇ ਹਾਂ ਕਿ ਅਸੀਂ ਗੁਰੂ ਬਾਬੇ ਦੇ ਮਾਰਗ ਤੇ ਚੱਲਣ ਵਾਲੇ ਗ੍ਰਸਤੀ ਹਾਂ ਪਰ ਇਹ ਨਹੀਂ ਕਦੇ ਬਾਣੀ ਚੋਂ ਪੜ੍ਹਿਆ ਇਹ ਧਿਆਨ ਨਾਲ ਨਹੀਂ ਸਮਝਿਆ ਕਿ ਗ੍ਰਸਤ ਮਾਰਗ ਤੇ ਠੀਕ ਹੈ ਮਹਾਰਾਜ ਜੀ ਨੇ ਸਾਨੂੰ ਉੱਤਮ ਦੱਸਿਆ ਹੈ ਗ੍ਰਸਤੀ ਨੂੰ ਉਹ ਕਬੂਲ ਕਰਦੇ ਹਨ ਲੇਕਿਨ ਜਿਸ ਤਰ੍ਹਾਂ ਦਾ ਗ੍ਰਸਤੀ ਗੁਰੂ ਨਾਨਕ ਦੇਵ ਜੀ ਦੇਖਣਾ ਚਾਹੁੰਦੇ ਹਨ ਉਹ ਗ੍ਰਸਤੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹ ਅਸੀਂ ਬਾਣੀ ਦੇ ਵਿੱਚੋਂ ਨਹੀਂ ਜ਼ਿਆਦਾ ਸਮਝਿਆ ਅਤੇ ਅਸੀਂ ਇੱਕ ਆਪਣਾ ਹੀ ਸਿਧਾਂਤ ਜਿਹਾ ਬਣਾ ਲਿਆ ਹੈ ਕਿ ਚਲੋ ਜਿਤਨਾ ਵੀ ਸਾਤੋਂ ਥੋੜਾ ਬਹੁਤ ਪਾਠ ਭਜਨ ਸੇਵਾ ਆਦਿ ਹੋਈ ਉਨੀ ਬਹੁਤ ਹੈ ਕਿਉਂਕਿ ਅਸੀਂ ਗ੍ਰਸਤੀ ਹਾਂ ਅਸੀਂ ਆਪਣੇ ਆਪ ਨੂੰ ਆਪ ਹੀ ਤਸੱਲੀ ਦੇ ਲੈਂਦੇ ਕਿ ਅਸੀਂ ਗ੍ਰਸਤੀ ਜੋ ਹੋਏ ਬਾਲ ਬੱਚੇ ਪਾਲਣੇ ਹਨ ਆਹਾ ਸਾਡੀਆਂ ਓਬਲੀਗੇਸ਼ਨਸ ਹਨ ਤੇ ਸਾਡਾ ਥੋੜਾ ਵੀ ਕੀਤਾ ਬਹੁਤ ਪ੍ਰਵਾਨ ਹੈ ਅਸੀਂ ਜਿਤਨਾ ਵੀ ਕਰ ਲਿਆ ਬਹੁਤ ਕਿਉਂਕਿ ਅਸੀਂ ਗ੍ਰਸਤੀ ਚੋਂ ਹੋਏ ਹੁਣ ਅਸੀਂ ਕੋਈ ਤਿਆਗੀ ਥੋੜੋ ਹਾਂ ਜਿਹੜਾ ਸਾਰਾ ਦਿਨ ਭਜਨ ਕਰੀਏ ਤਪੱਸਿਆ ਕਰੀਏ ਤਪੱਸਿਆ ਕਰਨੀ ਸਾਧੂਆਂ ਦਾ ਕੰਮ ਹੈ ਉਦਾਸੀਆਂ ਦਾ ਕੰਮ ਹੈ ਗ੍ਰਸਤੀਆਂ ਦਾ ਥੋੜੋ ਹੈ ਗ੍ਰਸਤੀ ਤਾਂ ਸਾਰਾ ਦਿਨ ਕੰਮ ਕਰਦੇ ਹਨ ਉਹੀ ਬੜੀ ਵੱਡੀ ਤਪੱਸਿਆ
ਅਸੀਂ ਜਾਣੀ ਆਪਣੇ ਆਪ ਨੂੰ ਆਪ ਹੀ ਜਿੱਦਾਂ ਕੋਈ ਐਗਜ਼ੈਂਪਸ਼ਨ ਦੇ ਲਈ ਹੁੰਦੀ ਹੈ ਐਗਜ਼ੈਂਪਟ ਕਰ ਲਿਆ ਹੁੰਦਾ ਹੈ ਕਿ ਅਸੀਂ ਗ੍ਰਿਸ਼ਟੀ ਹਾਂ ਤੇ ਸਾਨੂੰ ਜਿਤਨਾ ਕੁ ਵੀ ਅਸੀਂ ਕਰਦੇ ਹਾਂ ਉਹ ਗੁਰੂ ਬਾਬੇ ਨੂੰ ਮਨਜ਼ੂਰ ਹੈ ਤੇ ਫਿਰ ਅਸੀਂ ਆਪਣੀ ਤਸੱਲੀ ਲਈ ਲਾਈਨਾਂ ਨੂੰ ਕਦੇ ਨਹੀਂ ਦੇਖਦੇ ਕਿਸ ਕੰਟੈਕਸਟ ਚ ਲਿਖੀਆਂ ਗਈਆਂ ਹਨ ਆਪਣੀ ਤਸੱਲੀ ਦੇਣ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਲਾਈਨਾਂ ਪੜ੍ਹ ਕੇ ਆਪਣੇ ਆਪ ਨੂੰ ਸੈਟਿਸਫਾਈ ਕਰ ਲੈਂਦੇ ਹਾਂ ਕਿ ਹੱਸਦਿਆਂ ਪਹਿਨਦਿਆਂ ਖਿਲਦਿਆਂ ਖਾਵਦਿਆਂ ਵਿੱਚ ਹੀ ਹੋਵੇ ਮੁਕਤ ਇਹ ਮਹਾਰਾਜ ਨੇ ਆਖਿਆ ਕਿਸ ਕੰਟੈਕਸਟ ਚ ਆਖਿਆ ਕਿਸ ਰੈਫਰੈਂਸ ਚ ਆਖਿਆ ਇਹ ਨਹੀਂ ਅਸੀਂ ਸਮਝਦੇ ਤੋ ਅੱਜ ਇਸ ਕਰਕੇ ਇਹ ਜੋ ਭੁਲੇਖਾ ਹੈ ਗ੍ਰਿਸ਼ਤੀਆਂ ਨੂੰ ਕਿਉਂਕਿ ਇੱਥੇ ਸਾਰੇ ਗ੍ਰਿਸ਼ਤੀ ਬੈਠੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਗ੍ਰਿਸ਼ਤੀਆਂ ਨੂੰ ਕੀ ਉਪਦੇਸ਼ ਦਿੰਦੇ ਹਨ ਅਤੇ ਕਿਸ ਤਰ੍ਹਾਂ ਦਾ ਗ੍ਰਿਸ਼ਤ ਉਹਨਾਂ ਦਾ ਦੇਖਣਾ ਚਾਹੁੰਦੇ ਹਨ ਅਤੇ ਗ੍ਰਿਸ਼ਤੀ ਦੇ ਵਾਸਤੇ ਨਿਸ਼ਾਨਾ ਕੀ ਹੈ ਜੇ ਉਸ ਨਿਸ਼ਾਨੇ ਤੇ ਨਹੀਂ ਉਹ ਪਹੁੰਚਦਾ ਤੇ ਉਸ ਦਾ ਗ੍ਰਿਸ਼ਤੀ ਹੋਣਾ ਵੀ ਕਿਸੇ ਕੰਮ ਨਹੀਂ ਉਸਦਾ ਕੋਈ ਮਤਲਬ ਨਹੀਂ ਤੇ ਜੇ ਉਦਾਸੀ ਹੋ ਕੇ ਉਸ ਮੰਜ਼ਿਲ ਤੇ ਨਹੀਂ ਪਹੁੰਚਦਾ ਤੇ ਉਸਦਾ ਉਦਾਸੀ ਹੋਣ ਦਾ ਵੀ ਕੋਈ ਅਰਥ ਨਹੀਂ ਹੈ ਅਰਥ ਇੱਕੋ ਹੀ ਗੱਲ ਦੇ ਵਿੱਚ ਹੈ ਕਿ ਉਸ ਮੰਜ਼ਿਲ ਤੱਕ ਪਹੁੰਚਿਆ ਜਾਏ ਉਸ ਗੋਲ ਨੂੰ ਪ੍ਰਾਪਤ ਕੀਤਾ ਜਾਏ ਚਾਹੇ ਤੁਸੀਂ ਗ੍ਰਿਸ਼ਤੀ ਹੋ ਕੇ ਪ੍ਰਾਪਤ ਕਰੋ ਚਾਹੇ ਤੁਸੀਂ ਉਦਾਸੀ ਹੋ ਕੇ ਪ੍ਰਾਪਤ ਕਰੋ ਇਸ ਸ਼ਬਦ ਚ ਗੁਰੂ ਬਾਬਾ ਜੀ ਨੇ ਉਦਾਸੀ ਨੂੰ ਵੀ ਰਿਜੈਕਟ ਨਹੀਂ ਕੀਤਾ ਨਾ ਗ੍ਰਿਸ਼ਤੀ ਨੂੰ ਰਿਜੈਕਟ ਕੀਤਾ ਬਾਬਾ ਜੀ ਨੇ ਇਹ ਆਖਿਆ ਹੈ ਕਿ ਸੋ ਗ੍ਰਹੀ ਸੋ ਦਾਸ ਉਦਾਸੀ ਕਹਿੰਦੇ ਸਾਡੀਆਂ ਨਜ਼ਰਾਂ ਦੇ ਵਿੱਚ ਕੇਵਲ ਉਹੀ ਗ੍ਰਿਸ਼ਤੀ ਸਹੀ ਗ੍ਰਿਸ਼ਤੀ ਹੈ ਉਹੀ ਉਦਾਸੀ ਸਹੀ ਉਦਾਸੀ ਹੈ ਜਿਨ ਗੁਰਮੁਖ ਆਪ ਪਛਾਣਿਆ ਜਿਸਨੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੀ ਆਗਿਆ ਦੇ ਨਾਲ ਸੇਵਾ ਦੇ ਨਾਲ ਆਪਣੇ ਆਪ ਨੂੰ ਪਛਾਣਿਆ ਹੈ ਆਪਣੇ ਆਪ ਨੂੰ ਪਛਾਣਨਾ ਹੈ ਸੈਲਫ ਰਿਅਲਾਈਜੇਸ਼ਨ ਜਿਸ ਨੂੰ ਆਖਦੇ ਹਨ ਆਪਣੇ ਆਪ ਨੂੰ ਲੱਭਣਾ ਹੈ ਕਿ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਹਾਂ ਇਹ ਮੇਰੀ ਘਾੜਤ ਘੜਨ ਵਾਲਾ ਕੌਣ ਹੈ ਕਿਸਨੇ ਮੈਨੂੰ ਬਣਾਇਆ ਹੈ ਮੇਰੇ ਬਣਾਉਣ ਵਾਲੇ ਦੇ ਨਾਲ ਮੇਰਾ ਰਿਸ਼ਤਾ ਸੰਬੰਧ ਕੀ ਹੈ ਉਹ ਤੇ ਮੈਂ ਅਲੱਗ ਅਲੱਗ ਹਾਂ ਜਾਂ ਇੱਕ ਹਾਂ ਮਨੁੱਖਾ ਜਨਮ ਦੇ ਵਿੱਚ ਇੱਕ ਹੀ ਮਨੋਰਥ ਹੈ ਟੂ ਫਾਈਂਡ ਆਊਟ ਹੂ ਯੂ ਆਰ ਵਟ ਯੂ ਆਰ ਕਿੱਥੋਂ ਆਏ ਹੋ ਕੌਣ ਹੋ ਤੁਸੀਂ ਕਿਸ ਦੇ ਨਾਲ ਤੁਹਾਡਾ ਸੰਬੰਧ ਹੈ ਉਸ ਸੱਚ ਨੂੰ ਲੱਭਣਾ ਹੈ ਕਿਉਂਕਿ ਮਹਾਰਾਜ ਜੀ ਬਾਣੀ ਦੇ ਵਿੱਚ ਆਖਦੇ ਹਨ ਜੋ ਇਹ ਜਾਣੋ ਸੋ ਇਹ ਨਾ ਹੈ ਜੋ ਕੁਛ ਵੀ ਤੁਸੀਂ ਸਮਝਦੇ ਹੋ ਹੁਣ ਤੱਕ ਜਾਂ ਜਾਣਦੇ ਹੋ ਲਾਈਫ ਬਾਰੇ ਆਪਣੇ ਰਿਸ਼ਤਿਆਂ ਬਾਰੇ ਆਪਣੇ ਆਪ ਬਾਰੇ ਮਹਾਰਾਜ ਕਹਿੰਦੇ ਉਹ ਸੱਚ ਨਹੀਂ ਹੈ ਅਗਰ ਇੱਕ ਇਨਸਾਨ ਫਾਰ ਐਗਜ਼ਾਮਪਲ ਡਾਕਟਰ ਹੈ ਅਤੇ ਉਸਨੂੰ ਪੁੱਛਿਆ ਜਾਏ ਕਿ ਤੂੰ ਕੌਣ ਹੈ ਤਾਂ ਉਹ ਦੱਸਣ ਜੀ ਮੈਂ ਡਾਕਟਰ ਹਾਂ ਤਾਂ ਉਹ ਤੇ ਸਿਰਫ ਉਹਨਾਂ ਦੇ ਇੱਕ ਸਰਵਾਈਵਲ ਦਾ ਸਾਧਨ ਹੈ ਉਹਨਾਂ ਦਾ ਪੇਸ਼ਾ ਹੈ ਉਹਨਾਂ ਦਾ ਧੰਦਾ ਹੈ ਪਰ ਉਹ ਡਾਕਟਰ ਨਹੀਂ ਹਨ ਉਹ ਕੁਝ ਹੋਰ ਵਸਤੂ ਹਨ ਉਹਨਾਂ ਨੇ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਿਆ ਆਪਣੇ ਪ੍ਰੋਫੈਸ਼ਨ ਦੇ ਨਾਲ ਪ੍ਰੋਫੈਸ਼ਨ ਅਲੱਗ ਚੀਜ਼ ਹੈ ਇਸ ਤਰ੍ਹਾਂ ਕੋਈ ਆਖਦਾ ਜੀ ਮੈਂ ਆ ਹਾਂ ਕੋਈ ਆਖਦਾ ਮੈਂ ਆ ਹਾਂ ਕੋਈ ਆਖਦਾ ਮੈਂ ਆ ਹਾਂ ਗੁਰੂ ਬਾਬਾ ਜੀ ਆਖਦੇ ਹਨ ਇਹ ਜੋ ਤੁਸੀਂ ਸਮਝਦੇ ਹੋ ਤੁਸੀਂ ਇਹ ਨਹੀਂ ਹੋ ਤੁਸੀਂ ਕੋਈ ਹੋਰ ਵਸਤੂ ਹੋ ਸੋ ਅੱਜ ਦਾ ਕੀਰਤਨ ਇਹ ਹੈ
कि महाराज जी आखते हैं ऐ ग्रिस्तियो दृष्ट दे विच पै के तुसी ए भुल गए हो कि तुहाडे जीवन का निशाना तुहाडे जीवन का मनोरथ इतने एक समय दे विच विच भी उही है जो उस सन्यासी उदासी का है वो है अपने आपे की खोज अपने आप नू लभना अपने आप नू पछानना कहते हैं साड़िया नजरां च केवल उही उही ग्रिस्ती कबूल है उही उही सन्यासी उदासी कबूल है जिसने अपने आप नू पछाणिया है नहीं तो निरे ग्रिस्ती बन के तुसी को बहुत वड्डा कर्म नहीं कीता कि गुरु नानक देव जी महाराज प्रसन्न हो जाएंगे कि तुसी ग्रिस्ती हो काम तुहानू पूरा करना पैना है मेहनत तपस्या तुहानू भी उतनी करनी पैनी है जितनी दे नाल के तुसी उस गोल तक पहुंच जाओ अपने आपे नू पहचान लाओ जे नहीं पहचानिया तो यह दुनियादारी दे ही जो मसले हैं इन्हां नू नजिठण च ही लगे रह गए हो तो तुसी भी मनुखा जन्म की बाजी हार गए हो तुसी सही ग्रिस्ती नहीं हो तो जे महाराज जी ने कृष्ण नू महानता दिती है तो उस दे उते कोई उन्होंने खासीता भी लगाईया हन कि जो ग्रिस्ती है वो इस तरह का होना चाहिए है उसका गोल की है और ग्रिस्ती ने उस गोल नू अचीव किवें करना है और बाणी च उन्होंने यह दस्या है कि ग्रिस्ती उस गोल नू अचीव करन दी बजाए एक खो किथे जांदा है गुआच किथे जांदा है भटक किथे जांदा है इसका वह बाणी दे विच जिक्र करते हैं असीं सुणांगे प्यार नाल और एक दफा इस लाइन नू गाओ सुनो प्रेम नाल महाराज जी आखते हैं

ਦ੍ਰਿਸ਼ਟੀ ਦਾ ਵੀ ਮੁੱਖ ਕਰਮ, ਮੁੱਖ ਫਰਜ਼, ਮੁੱਖ ਧਰਮ, ਮੁੱਖ ਉਸਦਾ ਜੋ ਫੋਕਸ ਹੈ ਆਪਣੀ ਜ਼ਿੰਦਗੀ ਦੇ ਉੱਤੇ, ਇਸ ਗੱਲ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ। ਸੋ ਅੱਜ ਇਹ ਸ਼ਬਦ ਆਪਣੇ ਅੰਦਰ ਵਸਾ ਕੇ ਜਾਓ ਕਿ ਹਰੇਕ ਗ੍ਰਿਸ਼ਤੀ ਦੇ ਜੀਵਨ ਦਾ ਨਿਸ਼ਾਨਾ ਇਹ ਹੈ, ਚਾਹੇ ਉਹ ਮਰਦ ਹੈ ਚਾਹੇ ਔਰਤ ਹੈ, ਨਿਸ਼ਾਨਾ ਇੱਕ ਹੈ ਕਿ ਉਸਨੇ ਆਪਣੇ ਆਪੇ ਦੀ ਖੋਜ ਕਰਨੀ ਹੈ। ਇਸ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਹੈ ਕਿ ਮੈਂ ਕੌਣ, ਜੇ ਕੋਈ ਸਮਝਦਾ ਮੈਂ ਮੇਲ ਹਾਂ ਜਾਂ ਮੈਂ ਫੀਮੇਲ ਹਾਂ। ਮਹਾਰਾਜ ਜੀ ਆਖਦੇ ਹਨ ਕਿ ਜੋ ਇਹ ਜਾਣੋ ਸੋ ਇਹ ਨਾ, ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਆ ਹੋ ਉਹ ਨਹੀਂ ਹੋ, ਕੁਛ ਹੋਰ ਵਸਤੂ ਹੋ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਹੀ ਸਾਜਿਆ ਹੋਇਆ ਹੈ, ਆਪੇ ਪੁਰਖ ਆਪੇ ਹੀ ਨਾਰੀ, ਰੱਬ ਆਪ ਹੀ ਪੁਰਖ ਹੈ ਆਪ ਹੀ ਨਾਰੀ, ਕੋਈ ਅਲੱਗ ਅਲੱਗ ਨਹੀਂ ਹੈ। ਤੋ ਕਹਿੰਦੇ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਆਪਣੇ ਆਪੇ ਦੇ ਮੁਤਲਕ, ਉਸਦਾ ਵੀ ਤੁਹਾਨੂੰ ਸਹੀ ਪਤਾ ਨਹੀਂ ਕਿ ਤੁਸੀਂ ਕੌਣ ਹੋ, ਉਹ ਤੁਸੀਂ ਖੋਜਣਾ ਹੈ। ਇਹ ਖੋਜ ਦਾ ਮਾਰਗ ਹੈ, ਇਹ ਢੂੰਡਣਾ ਹੈ, ਇਹ ਲੱਭਣਾ ਹੈ, ਆਪਣੇ ਆਪ ਨੂੰ ਬੁੱਝਣਾ ਹੈ, ਆਪਣੇ ਆਪ ਨੂੰ ਪਹਿਚਾਨਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪਾਠ ਕਰਦੇ ਹਾਂ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਾਠ ਕਰਦੇ ਹਾਂ ਤੇ ਇੱਕ ਹੀ ਗੱਲ ਨੂੰ ਕਿਤੇ ਉਹ ਬੁੱਝਣਾ ਕਹਿੰਦੇ ਹਨ ਕਿ ਵੀ ਤੁਸੀਂ ਆਪਣੇ ਆਪ ਨੂੰ ਬੁੱਝਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਲੱਭਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਪਛਾਣਨਾ ਹੈ। ਤੋ ਆਓ ਇੱਕ ਗੱਲ ਅੱਜ ਸਪਸ਼ਟ ਕਰਕੇ ਆਪਣੇ ਹਿਰਦੇ ਚ ਵਸਾਈਏ, ਇਸ ਉਪਦੇਸ਼ ਨੂੰ ਲੈ ਕੇ ਜਾਈਏ ਕਿ ਅਸੀਂ ਅਗਰ ਗ੍ਰਿਸ਼ਤੀ ਹਾਂ ਤਾਂ ਸਾਡਾ ਮੁੱਖ ਜੋ ਟਾਰਗੇਟ ਹੈ, ਮੁੱਖ ਗੋਲ ਜੋ ਸਾਡਾ ਹੈ, ਉਹ ਹੈ ਕਿ ਅਸੀਂ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪੇ ਦੀ ਖੋਜ ਕਰਨੀ ਹੈ।

ਸੋ ਗਿਰਹੀ ਸੁਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣੇ। ਆਓ ਥੋੜਾ ਆਪਣੀ ਅਸਲੀਅਤ ਵੱਲ ਨਜ਼ਰ ਮਾਰੀਏ। ਮੈਂ ਇੱਕ ਸਵਾਲ ਉਠਾਉਣਾ ਹਾਂ, ਅਸੀਂ ਸਾਰੇ ਜਿਤਨੇ ਇੱਥੇ ਗ੍ਰਿਸ਼ਤੀ ਬੈਠੇ ਹਾਂ, ਕਿ ਸਾਡੀ ਜ਼ਿੰਦਗੀ ਦੀ ਟੌਪ ਮੋਸਟ ਪ੍ਰਾਇਓਰਿਟੀ ਇਹ ਹੈ ਕਿ ਅਸੀਂ ਆਪਣੇ ਆਪੇ ਦੀ ਖੋਜ ਕਰਨੀ ਹੈ, ਇਸ ਦਾ ਆਪਣੇ ਅੰਦਰੋਂ ਉੱਤਰ ਲੱਭੋ, ਆਪਣੇ ਅੰਦਰ ਰਿਫਲੈਕਟ ਕਰੋ, ਆਪਣੇ ਅੰਦਰ ਧਿਆਨ ਨਾਲ ਇਸ ਗੱਲ ਦਾ ਜਵਾਬ ਲੱਭੋ ਕਿ ਤੁਸੀਂ ਜ਼ਿੰਦਗੀ ਦੇ ਵਿੱਚ, ਅਸੀਂ ਜ਼ਿੰਦਗੀ ਦੇ ਵਿੱਚ ਕਿ ਇਹੀ ਮੁੱਖ ਕੰਮ ਜੋ ਹੈ ਉਸਨੂੰ ਆਪਣੇ ਮੁੱਖ ਰੱਖਿਆ ਹੋਇਆ ਹੈ ਆਪਣੇ ਆਪ ਨੂੰ ਪਹਿਚਾਨਣ ਦਾ, ਜਾਂ ਇਹ ਕੋਈ ਇਸ਼ੂ ਹੀ ਨਹੀਂ ਹੈ ਸਾਡੀ ਲਾਈਫ ਦਾ, ਜਾਂ ਇਹ ਕੋਈ ਸਾਡੇ ਵਾਸਤੇ ਖਾਸ ਕੋਈ ਸਮੱਸਿਆ ਨਹੀਂ ਹੈ, ਜਾਂ ਇਹ ਕੋਈ ਸਾਡੇ ਵਾਸਤੇ ਬਹੁਤ ਅਹਿਮ ਚੀਜ਼ ਨਹੀਂ ਹੈ, ਇੰਪੋਰਟੈਂਟ ਚੀਜ਼ ਨਹੀਂ ਹੈ। ਆਪਣੇ ਆਪਣੇ ਅੰਦਰੋਂ ਜਵਾਬ ਲੱਭਣ ਦੀ ਸਾਧ ਸੰਗਤ ਕੋਸ਼ਿਸ਼ ਕਰੋ। ਗੁਰੂ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਬੈਠੇ ਹਾਂ ਇਮਾਨਦਾਰੀ ਦੇ ਨਾਲ, ਕਿ ਅਸੀਂ ਆਪਣੇ ਆਪ ਦੀ ਖੋਜ ਕਰਨ ਦੇ ਵਾਸਤੇ ਵੀ ਕੋਈ ਟਾਈਮ ਨਿਕਾਲਦੇ ਹਾਂ ਜਾਂ ਨਹੀਂ ਨਿਕਾਲਦੇ, ਜਾਂ ਕੋਈ ਸਾਡਾ ਧਿਆਨ ਹੈ ਇਸ ਪਾਸੇ ਜਾਂ ਨਹੀਂ, ਸਾਡੀ ਸੋਚ ਹੈ ਇਸ ਪਾਸੇ ਜਾਂ ਨਹੀਂ ਹੈ, ਕਿ ਅਸੀਂ ਆਪਣੇ ਆਪੇ ਦੀ ਖੋਜ ਕਰਨ ਦੇ ਵਿੱਚ ਲੱਗੇ ਹੋਏ ਹਾਂ ਜਾਂ ਦਿਨੋ ਦਿਨ ਆਪਣੇ ਆਪੇ ਨੂੰ ਗੁਆਈ ਹੀ ਜਾ ਰਹੇ ਹਾਂ, ਖੋਈ ਹੀ ਜਾ ਰਹੇ ਹਾਂ। ਗੁਰੂ ਬਾਬਾ ਜੀ ਨੇ ਸਪਸ਼ਟ ਆਖ ਦਿੱਤਾ ਹੈ ਕਿ ਸੋ ਗਿਰਹੀ, ਉਹੀ ਗ੍ਰਿਸ਼ਤੀ ਅਸਲ ਗ੍ਰਿਸ਼ਤੀ ਹੈ, ਉਹੀ ਸੰਨਿਆਸੀ ਅਸਲ ਉਦਾਸੀ ਹੈ, ਜਿਸ ਦੀ ਜ਼ਿੰਦਗੀ ਦਾ ਆਦੇਸ਼ ਇੱਕ ਹੀ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ ਕਿ ਮੈਂ ਕੌਣ, ਮੇਰੀ ਅਸਲੀਅਤ ਕੀ ਹੈ, ਆਪਣੇ ਮੂਲ ਨੂੰ ਪਛਾਣਨਾ ਹੈ। ਮਹਾਰਾਜ ਜੀ ਨੇ ਸਾਡੇ ਤੇ ਸਵਾਲ ਵੀ ਕੀਤਾ ਹੈ, ਕਹਿੰਦੇ ਹਨ ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ, ਕਹਿੰਦੇ ਵੀ ਤੂੰ ਕੌਣ ਹੈ, ਕਿੱਥੋਂ ਆਇਆ ਹੈ, ਤੈਨੂੰ ਇਸ ਚੀਜ਼ ਦੀ ਖਬਰ ਹੈ? ਬਸ ਜਿਸ ਦਿਨ ਤੂੰ ਇਹ ਲੱਭ ਲਏਗਾ ਕਿ ਤੂੰ ਕੌਣ ਹੈ, ਜਿਸ ਦਿਨ ਤੂੰ ਇਹ ਪਹਿਚਾਣ ਜਾਏਗਾ ਕਿ ਤੂੰ ਕੌਣ ਹੈ, ਉਸ ਦਿਨ ਕਹਿੰਦੇ ਹਨ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ। ਆਪਣੇ ਆਪੇ ਨੂੰ ਪਛਾਣਨਾ ਹੀ ਨਾਮ ਦੀ ਪ੍ਰਾਪਤੀ ਹੈ। ਕੋਈ ਪੁੱਛੇ ਨਾਮ ਦੀ ਪ੍ਰਾਪਤੀ ਕੀ ਚੀਜ਼ ਹੈ, ਨਾਮ ਕੀ ਹੈ? ਆਪਣੇ ਆਪੇ ਨੂੰ ਪਹਿਚਾਨਣਾ ਹੀ ਨਾਮ ਦੀ ਪ੍ਰਾਪਤੀ ਹੈ। ਔਰ ਆਪਣੇ ਆਪੇ ਨੂੰ ਪਹਿਚਾਨਣ ਤੋਂ ਬਾਅਦ ਕਿ ਮੈਂ ਆ ਹਾਂ, ਫਿਰ ਮੈਂ ਆਪਣੇ ਆਪ ਨੂੰ ਅਸਲ ਤੌਰ ਤੇ ਪਿਆਰ ਕਰਾਂਗਾ ਕਿ ਮੈਂ ਆ ਹਾਂ। ਜਦੋਂ ਕਿਸੇ ਨੂੰ ਇਹ ਪਤਾ ਚੱਲ ਜਾਏਗਾ ਨਾ ਕਿ ਮੈਂ ਕੌਣ ਹਾਂ, ਉਸ ਦਿਨ ਉਸਨੂੰ ਆਪਣੀ ਅਸਲੀ ਹਸਤੀ ਦਾ ਪਤਾ ਲੱਗੇਗਾ ਕਿ ਉਹ ਕਿਤਨੀ ਮਹਾਨ ਹੈ, ਉਹ ਪਿਆਰ ਕਰਨ ਦੇ ਯੋਗ ਹੈ। ਔਰ ਫਿਰ ਉਸਨੂੰ ਇਹ ਵੀ ਨਜ਼ਰ ਆਏਗਾ ਕਿ ਇਹ ਜੋ ਦੂਸਰੇ ਹਨ ਇਹ ਕੌਣ ਹਨ, ਮੇਰੇ ਤੇ ਇਹਨਾਂ ਚ ਅੰਤਰ ਕੀ ਹੈ। ਉੱਥੇ ਜਾ ਕੇ ਡੁਐਲਿਟੀ, ਦੁਵੈਸ਼, ਮੇਰ ਤੇ ਸਭ ਖਤਮ ਹੋਏਗੀ, ਜਦੋਂ ਆਪਣੇ ਆਪੇ ਦੀ ਪਹਿਚਾਣ ਹੋ ਜਾਏਗੀ। ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣਿਆ। ਸੋ ਗ੍ਰਿਸ਼ਤੀਆਂ ਨੂੰ ਇਸ ਭੁਲੇਖੇ ਚ, ਇਸ ਟਪਲੇ ਚ, ਇਸ ਗਲਤ ਫਹਿਮੀ ਚ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਇਹਨਾਂ ਦੁਨਿਆਵੀ ਰੁਝੇਵਿਆਂ ਦੇ ਵਿੱਚ ਇਤਨੇ ਰੁੱਝ ਜਾਈਏ ਅਤੇ ਇਤਨੇ ਸੁਸਤ ਹੋ ਜਾਈਏ, ਇਤਨੇ ਆਰਾਮਦੇਹ ਹੋ ਜਾਈਏ, ਇਤਨੇ ਲੇਜ਼ੀ ਹੋ ਜਾਈਏ ਕਿ ਇੱਕ ਸੰਨਿਆਸੀ ਸਾਧੂ ਵਰਗਾ ਜੀਵਨ ਗ੍ਰਿਸ਼ਤੀ ਦਾ ਵੀ ਹੋਣਾ ਚਾਹੀਦਾ ਹੈ ਤੇ ਉਹ ਨਾ ਹੋ। ਆਪ ਨੂੰ ਨਹੀਂ ਬੁੱਝਿਆ ਕੋਈ ਵੀ ਬਖਸ਼ਿਆ ਨਹੀਂ ਜਾਏਗਾ, ਚਾਹੇ ਉਹ ਗ੍ਰਿਸ਼ਤੀ ਹੈ, ਚਾਹੇ ਕੋਈ ਕਾਜ਼ੀ ਹੈ, ਚਾਹੇ ਕੋਈ ਮੁੱਲਾ ਹੈ, ਚਾਹੇ ਕੋਈ ਜੰਗਮ ਹੈ, ਜੋਗੀ ਹੈ, ਭਗਵੇਂ ਭੇਖ ਵਾਲਾ ਹੈ, ਕੋਈ ਵੀ ਚਾਹੇ ਹੈ, ਜਿਤਨੀ ਦੇਰ ਤੱਕ ਆਪਣੇ ਆਪ ਦੀ ਪਹਿਚਾਣ ਨਹੀਂ ਕਰ ਲੈਂਦਾ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ, ਕਹਿੰਦੇ ਉਹ ਬਖਸ਼ਿਆ ਨਹੀਂ ਜਾਏਗਾ। ਕਹਿੰਦੇ ਹਨ ਤਾਜ਼ੀ ਮੁੱਲਾ ਹੋਵੇ ਸ਼ੇਖ, ਕੋਈ ਕਾਜ਼ੀ ਹੋਵੇ, ਚਾਹੇ ਕੋਈ ਮੁੱਲਾ ਹੋਵੇ, ਸਾਡੇ ਵੱਲ ਲਗਾ ਲਓ ਕੋਈ ਭਾਈ ਹੋਵੇ, ਗ੍ਰੰਥੀ ਹੋਵੇ, ਕੀਰਤਨੀਆਂ

0: ਕੋਈ ਜੋਗੀ ਹੋਵੇ, ਕੋਈ ਜੈਨ ਮਤ ਦਾ ਹੋਵੇ, ਕੋਈ ਭਗਵੇਂ ਭੇਖ ਵਾਲਾ ਹੋਵੇ, ਕਹਿੰਦੇ ਹਨ
1: ਕੋ ਗਿਰਹੀ ਕਰਮਾ ਕੀ ਸੰਦ।
0: ਚਾਹੇ ਕੋਈ ਗ੍ਰਿਸਤੀ ਹੋਵੇ, ਗ੍ਰੀਹੀ ਹੋਵੇ, ਜਿਹੜਾ ਸਾਰੇ ਕਰਮ ਕੁਰਮ ਤੇ ਨਿਭਾਉਂਦਾ ਹੋਵੇ, ਕਦੇ ਪਾਠ ਕਰਾ ਲਿਆ, ਕਦੇ ਲੰਗਰ ਕਰਾ ਲਿਆ, ਕਦੇ ਤੀਰਥਾਂ ਤੇ ਜਾਏ, ਦਰਸ਼ਨ ਦੀਦਾਰੇ ਕਰ ਆਏ, ਅਤੇ ਬਾਕੀ ਦੁਨਿਆਵੀ ਜ਼ਿੰਮੇਵਾਰੀਆਂ ਵੀ ਸਾਰੀਆਂ ਨਿਭਾਉਂਦਾ ਹੋਵੇ, ਲੋਕਾਚਾਰੀ ਵੀ ਪੂਰੀ ਕਰਦਾ ਹੋਵੇ, ਕੋ ਗਿਰਹੀ ਕਰਮਾਂ ਕੀ ਸੰਦ, ਸਾਰੇ ਕਰਮਾਂ ਨੂੰ ਉਹ ਪੂਰੀ ਤਰ੍ਹਾਂ ਮਿਲਾਉਂਦਾ ਹੋਵੇ, ਕਰਦਾ ਹੋਵੇ, ਪਰ ਕਹਿੰਦੇ ਹਨ

ਇਸ ਲਾਈਨ ਚ ਇਹ ਕਿਹਾ ਹੈ, ਬਿਨਾਂ ਆਪਣੇ ਆਪ ਨੂੰ ਬੁੱਝਣ ਤੋਂ ਸਾਰੇ ਹੀ ਪ੍ਰਮਾਤਮਾ ਦੀ ਦਰਗਾਹ ਦੇ ਵਿਚ ਕਹਿੰਦੇ ਕਤਾਰ ਦੇ ਵਿਚ ਬੰਨ ਕੇ ਖੜੇ ਕੀਤੇ ਜਾਣਗੇ ਗੁਨਾਹਗਾਰਾਂ ਦੀ ਤਰ੍ਹਾਂ। ਕਿਸੇ ਨੂੰ ਵੀ ਕੋਈ ਮੁਆਫੀ ਨਹੀਂ ਹੈ, ਕਿਸੇ ਨੂੰ ਵੀ ਕੋਈ ਮੁਆਫੀ ਨਹੀਂ। ਸੋ ਕ੍ਰਿਸ਼ਤੀਆਂ ਵਾਸਤੇ ਇਹ ਪਰਮ ਭੁਲੇਖਾ ਦੂਰ ਕਰਨ ਵਾਸਤੇ ਦਾਸ ਨੇ ਅੱਜ ਦਾ ਇਹ ਕੀਰਤਨ ਚੁਣਿਆ ਹੈ, ਕਿਉਂਕਿ ਕ੍ਰਿਸ਼ਤੀਆਂ ਦੀ ਜੋ ਦਸ਼ਾ ਅੱਜ ਸਾਰੇ ਸੰਸਾਰ ਚ, ਖਾਸ ਕਰਕੇ ਅਸੀਂ ਤਾਂ ਆਪਣੀ ਹੀ ਗੱਲ ਕਰਨੀ ਹੈ ਨਾ, ਜੋ ਨਜ਼ਰ ਆਉਂਦੀ ਹੈ ਉਹ ਇਹ ਨਹੀਂ ਨਜ਼ਰ ਆਉਂਦੀ ਕਿ ਗ੍ਰਿਸ਼ਤੀਆਂ ਦਾ ਜੀਵਨ ਫੋਕਸਡ ਇਸ ਗੱਲ ਦੇ ਉੱਤੇ ਹੈ ਕਿ ਉਨ੍ਹਾਂ ਨੇ ਸਪਿਰਚੁਅਲੀ ਇਵਾਲਵ ਹੋਣਾ ਹੈ, ਇਨਲਾਈਟਨਡ ਹੋਣਾ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਹੈ, ਆਪਣੇ ਆਪੇ ਨੂੰ ਬੁੱਝਣਾ ਹੈ। ਇਹ ਸਾਡਾ ਮੇਨ ਫੋਕਸ ਨਹੀਂ ਹੈ ਲਾਈਫ ਦਾ, ਤੇ ਨਾ ਹੀ ਅਸੀਂ ਅਗਾਂਹ ਬੱਚਿਆਂ ਨੂੰ ਪਾਸ ਆਨ ਕਰਦੇ ਹਾਂ। ਜੇ ਇਹ ਸਾਡਾ ਆਪਣਾ ਜੀਵਨ ਦਾ ਮੁੱਖ ਕਰਮ ਨਹੀਂ ਹੈ ਤਾਂ ਫਿਰ ਬੱਚਿਆਂ ਦਾ ਕਿਵੇਂ ਬਣੇਗਾ, ਉਹਨਾਂ ਦਾ ਵੀ ਨਹੀਂ ਬਣ ਸਕਦਾ। ਫਿਰ ਬਾਅਦ ਦੇ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ ਕਿ ਬੱਚੇ ਦੂਰ ਚਲ ਗਏ ਹਨ, ਬੱਚੇ ਦੂਰ ਜਾ ਰਹੇ ਹਨ, ਅਸੀਂ ਖੁਦ ਹੀ ਦੂਰ ਚਲੇ ਗਏ ਹਾਂ। ਸਾਨੂੰ ਖੁਦ ਹੀ ਨਹੀਂ ਪਤਾ ਕਿ ਗ੍ਰਿਸ਼ਤੀ ਹੋ ਕੇ ਗ੍ਰਿਸ਼ਤੀ ਦਾ ਜਿਹੜਾ ਮੁੱਖ ਨਿਸ਼ਾਨਾ ਜੀਵਨ ਦਾ ਉਹ ਕੀ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਦੇਖ ਕੇ ਸਮਝ ਕੇ ਕਿ ਗ੍ਰਿਸ਼ਤੀ ਕਿੱਥੇ ਭੁੱਲ ਜਾਂਦੇ ਹਨ, ਗ੍ਰਿਸ਼ਤੀ ਕਿੱਥੇ ਭਟਕ ਜਾਂਦਾ ਹੈ, ਗ੍ਰਿਸ਼ਤੀ ਕਿੱਥੇ ਖੋ ਜਾਂਦਾ ਹੈ, ਉਸ ਦਾ ਬਾਣੀ ਚ ਜ਼ਿਕਰ ਕੀਤਾ ਹੈ। ਸਾਨੂੰ ਸੁਣਨਾ ਚਾਹੀਦਾ ਹੈ ਔਰ ਸੁਣਨਾ ਸਾਡੇ ਲਈ ਬਹੁਤ ਲਾਜ਼ਮੀ ਹੈ, ਤਾਂ ਕਿ ਅਸੀਂ ਸੁਣਨ ਤੋਂ ਬਾਅਦ ਦੇਖ ਸਕੀਏ ਕਿਤੇ ਇਹੀ ਹਾਲਤ ਤੇ ਨਹੀਂ ਸਾਡੀ, ਤੇ ਸਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਗੁਰੂ ਨਾਨਕ ਦੇ ਹੀ ਕ੍ਰਿਸ਼ਤੀ ਹਾਂ ਜਾਂ ਅਸੀਂ ਕੁਝ ਹੋ ਰਹੇ ਹਾਂ। ਗੁਰੂ ਮਹਾਰਾਜ ਨੇ ਕੈਟਾਗਰਾਈਜ਼ ਕੀਤਾ ਹੈ ਬਾਣੀ ਦੇ ਵਿੱਚ ਕਿ ਗ੍ਰਿਸ਼ਤੀ ਜੋ ਹੈ ਨੰਬਰ ਇੱਕ ਉਹ ਇੰਦਰੀਆਂ ਦੇ ਰਸਾਂ ਦੇ ਵਿੱਚ ਖੋ ਜਾਂਦਾ ਹੈ। ਸਾਰੀ ਜ਼ਿੰਦਗੀ ਉਹ ਆਪਣੀਆਂ ਇਹਨਾਂ ਸੈਂਸੁਅਲ ਪਲੈਜਰਸ ਦੇ ਹੀ ਐਂਟਰਟੇਨ ਕਰਨ ਦੇ ਵਿੱਚ ਗੁਆ ਦਿੰਦਾ ਹੈ। ਸਰੀਰਕ ਸੁੱਖਾਂ ਨੂੰ ਹੀ ਭਾਲਦਾ ਰਹਿੰਦਾ ਹੈ, ਸਰੀਰਕ ਸੁੱਖਾਂ ਨੂੰ ਹੀ ਵਧਾਉਂਦਾ ਰਹਿੰਦਾ ਹੈ ਅਤੇ ਸਰੀਰਕ ਸੁੱਖਾਂ ਤੇ ਹੀ ਉਸਦੀ ਜ਼ਿੰਦਗੀ ਸੀਮਤ ਰਹਿ ਜਾਂਦੀ ਹੈ। ਇੱਕ ਕੁਤਾਹੀ ਗ੍ਰਿਸ਼ਤੀ ਇਹ ਕਰਦਾ ਹੈ, ਦੂਸਰੀ ਕੁਤਾਹੀ ਗ੍ਰਿਸ਼ਤੀ ਇਹ ਕਰਦਾ ਹੈ ਕਿ ਉਸ ਦੇ ਜੀਵਨ ਚ ਸਿਰਫ ਧੰਦਾ ਹੀ ਧੰਦਾ, ਧੰਦਾ ਹੀ ਧੰਦਾ, ਧੰਦਾ ਹੀ ਧੰਦਾ ਰਹਿ ਜਾਂਦਾ ਹੈ, ਹੋਰ ਉਸ ਦੇ ਜੀਵਨ ਦੇ ਵਿੱਚ ਕੋਈ ਪ੍ਰਾਇਓਰਿਟੀ ਨਹੀਂ, ਕੋਈ ਪ੍ਰਾਇਓਰਿਟੀ ਨਹੀਂ। ਧੰਦੇ ਤੋਂ ਇਲਾਵਾ ਉਹਦਾ ਕੋਈ ਜ਼ਿੰਦਗੀ ਦਾ ਹੋਰ ਖਾਸ ਨਿਸ਼ਾਨਾ ਨਹੀਂ ਹੈ, ਆਪਣੇ ਲਈ ਵੀ ਔਰ ਆਪਣੇ ਬੱਚਿਆਂ ਲਈ ਵੀ। ਗ੍ਰਿਸ਼ਤੀ ਦੋ ਚੀਜ਼ਾਂ ਦੇ ਵਿੱਚ ਖੋ ਜਾਂਦਾ ਹੈ, ਨੰਬਰ ਇੱਕ ਸਰੀਰਕ ਰਸਾਂ ਦੇ ਵਿੱਚ, ਇੰਦਰੀਆਂ ਦੇ ਰਸਾਂ ਦੇ ਵਿੱਚ, ਦੂਸਰਾ ਗ੍ਰਿਸ਼ਤੀ ਖੋ ਜਾਂਦਾ ਹੈ ਆਪਣੇ ਧੰਦੇ ਦੀ ਦੁਨੀਆਂ ਦੇ ਵਿੱਚ। ਆਓ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਜੋ ਹੁਣ ਮੈਂ ਕਹਿ ਰਿਹਾ ਹਾਂ ਉਸ ਦੇ ਉੱਤੇ ਮੋਹਰ ਲਗਾਈਏ ਕਿ ਗੁਰੂ ਬਾਬਾ ਜੀ ਦਾ ਇਹ ਨਿਰਣਾ ਹੈ, ਕਹਿੰਦੇ ਹਨ।

ਇਹ ਸ਼ਬਦ ਅਕਾਲ ਉਸਤਤ ਵਿਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਵਿਸ਼ਵ ਦੇ ਵਿਚ ਇਹ ਪਹਿਲੇ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਮੰਦਰ ਮਸੀਤ ਪੂਜਾ ਔਰ ਨਿਵਾਜ ਨੂੰ

ਏਕੇ ਕਾਂਤ ਸਾਰਿਆਂ ਕੋਲ ਇੱਕੋ ਵਰਗੀਆਂ ਅੱਖਾਂ ਨੇ, ਇੱਕੋ ਵਰਗਾ ਨੱਕ ਹੈ, ਇੱਕੋ ਵਰਗਾ ਸਰੀਰ ਹੈ। ਸਾਰਿਆਂ ਕੋਲ ਅੱਖਾਂ ਨੇ, ਸਾਰਿਆਂ ਕੋਲ ਕੰਨ, ਸਾਰਿਆਂ ਕੋਲ ਸਰੀਰ, ਸਾਰਿਆਂ ਕੋਲ ਬੋਲੀ। ਖਾਕ ਕਹਿੰਦੇ ਨੇ ਮਿੱਟੀ, ਆਤਿਸ਼ ਕਹਿੰਦੇ ਨੇ ਅੱਗ, ਆਪ ਕਹਿੰਦੇ ਨੇ ਪਾਣੀ। ਪਰਮੇਸ਼ਰ ਨੇ

ਇਹ ਝਗੜੇ ਉੱਠਦੇ ਹਨ ਤਾਂ ਵੱਖ ਵੱਖ ਫਿਰਕਿਆਂ ਦੇ ਲੋਕ ਇੱਕ ਦੂਸਰੇ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦੇ, ਘਰ ਸਾੜ ਦਿੱਤੇ ਜਾਂਦੇ, ਕਾਰੋਬਾਰ ਲੁੱਟ ਲਏ ਜਾਂਦੇ ਹਨ। ਇੱਕ ਇਨਸਾਨ ਦੂਸਰੇ ਇਨਸਾਨ ਨੂੰ ਮਾਰਦਾ ਹੈ, ਪਰ ਮਾਰਨ ਵਾਲਾ ਇਹ ਨਹੀਂ ਸੋਚਦਾ ਜਿਹਨੂੰ ਮੈਂ ਮਾਰ ਰਿਹਾ ਕਿ ਇਹਦੇ ਵਿੱਚ ਖੁਦਾ, ਇਹਦੇ ਵਿੱਚ ਵਾਹਿਗੁਰੂ, ਇਹਦੇ ਵਿੱਚ ਰਾਮ ਨਹੀਂ। ਕਮਾਲ ਦੀ ਗੱਲ ਇਹ ਹੈ, ਅਸੀਂ ਲੋਕ ਧਰਮ ਦੇ ਨਾਂ ਤੇ ਲੜਦੇ ਤੇ ਹਾਂ, ਪਰ ਧਰਮ ਨੂੰ ਸਮਝ ਨਹੀਂ ਸਕੇ। ਜਿਸ ਬੰਦੇ ਨੂੰ ਕੋਈ ਮਾਰਦਾ ਹੈ ਕਿ ਉਹਦੇ ਵਿੱਚ ਅੱਲਾ ਦੀ, ਰਾਮ ਦੀ, ਵਾਹਿਗੁਰੂ ਦੀ ਜੋਤ ਨਹੀਂ। ਜੇ ਉਹਦੇ ਵਿੱਚ ਜੋਤ ਹੈ ਤਾਂ ਫਿਰ ਸੋਚੋ, ਇਹ ਜਿਹੜਾ ਸਰੀਰ ਹੈ ਇਹ ਵੀ ਰੱਬ ਦਾ ਘਰ ਹੈ, ਕਿ ਆਪਾਂ ਇਹ ਰੱਬ ਦਾ ਨਿਰਾਦਰ ਨਹੀਂ ਕਰਦੇ। ਉਹਦੇ ਬਣਾਏ ਹੋਏ ਇਨਸਾਨ ਨੂੰ ਮਾਰ ਕੇ ਤੇ ਫਿਰ ਸਮਝਦੇ ਹਾਂ ਕਿ ਅਸੀਂ ਰੱਬ ਦੀ ਪ੍ਰਾਪਤੀ ਕਰ ਲਵਾਂਗੇ। ਨਹੀਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਏਕ ਹੀ ਸਰੂਪ ਸਭ ਹੈ, ਏਕ ਹੀ ਬਣਾਓ ਹੈ। ਇਹ ਸਾਰੇ ਇੱਕ ਪਰਮੇਸ਼ਰ ਦੇ, ਇੱਕ ਅੱਲਾ ਦੇ, ਇੱਕ ਵਾਹਿਗੁਰੂ ਦੇ ਪੈਦਾ

ਅੱਜ ਦੇ ਨਹੀਂ ਸਦੀਆਂ ਤੋਂ ਚੱਲੇ ਆ ਰਹੇ ਹਨ। ਕਿਉਂ? ਕੁਝ ਲੋਕ ਧਰਮੀ ਅਖਵਾਉਂਦੇ ਹਨ ਪਰ ਧਰਮੀ ਹੁੰਦੇ ਨਹੀਂ। ਧਰਮੀ ਇਨਸਾਨ ਕਦੇ ਕਿਸੇ ਤੇ ਜ਼ੁਲਮ ਨਹੀਂ ਕਰਦਾ। ਧਰਮੀ ਇਨਸਾਨ ਕਿਸੇ ਦਾ ਨਿਰਾਦਰ ਨਹੀਂ ਕਰਦਾ। ਭਾਈ ਗੁਰਦਾਸ ਜੀ ਆਪਣੀ ਵਾਰ ਵਿਚ ਬਿਆਨ ਕਰਦੇ ਹਨ ਕਿ ਇਹ ਦੇਖੋ ਸੱਚ ਨੂੰ ਛੱਡ ਕੇ ਲੋਕ ਕਿਸ ਤਰ੍ਹਾਂ ਆਪਸ ਵਿਚ ਲੜਦੇ ਮਰਦੇ ਹਨ। ਭਾਈ ਸਾਹਿਬ ਜੀ ਬਿਆਨ ਕਰਦੇ

ਦੋ ਵੱਡੀਆਂ ਕੌਮਾਂ ਪਰ ਦੋਨਾਂ ਦਾ ਹੀ ਝਗੜਾ ਸਦੀਆਂ ਤੋਂ ਚੱਲਿਆ ਆ ਰਿਹਾ ਪਰ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਕੀ ਹੈ ਕਿ ਜਿਹੜੇ ਲੋਕ ਰੱਬ ਦੇ ਨਾਂ ਤੇ ਲੜਦੇ ਹਨ ਉਹ ਭੁੱਲੇ ਔਰ ਪਟਕੇ ਹੋਏ ਲੋਕ ਹਨ

ਮੁਸਲਮਾਨ ਸੁੰਨਤ ਕਰਦੇ ਹਨ, ਤਿਲਕ ਜੰਜੂ ਹਿੰਦੂ ਅਪਣਾਉਂਦੇ ਹਨ। ਇਹਨਾਂ ਸਾਰੀਆਂ ਗੱਲਾਂ ਦਾ ਮਕਸਦ ਭਾਈ ਗੁਰਦਾਸ ਜੀ ਨੇ ਇੱਕੋ ਹੀ ਕੱਢਿਆ, ਰਾਹ ਵੱਖ ਨੇ, ਕੋਈ ਗੰਗਾ ਕੋਈ ਬਨਾਰਸ ਜਾਂਦਾ, ਕੋਈ ਮੱਕਾ ਕਾਬਾ ਪੂਜਦਾ, ਕੋਈ ਸੁੰਨਤ ਕਰਦਾ, ਕੋਈ ਤਿਲਕ ਔਰ ਜੰਜੂ ਦਾ ਪਹਿਨਣ ਵਾਲਾ ਹੈ।

ਔਰ ਕਤੇਬਾਂ ਨੂੰ ਭੁਲਾ ਦਿੱਤਾ। ਵੇਦ ਦੀ ਪੂਜਾ ਹਿੰਦੂ ਕਰਦਾ, ਕਤੇਬ ਨੂੰ ਮੁਸਲਮਾਨ ਪੂਜਦਾ। ਭਾਈ ਸਾਹਿਬ ਜੀ ਕਹਿ ਰਹੇ ਨੇ ਵੇਦਾਂ ਔਰ ਕਤੇਬਾਂ ਦਾ ਉਪਦੇਸ਼ ਭੁਲਾ ਦਿੱਤਾ ਔਰ ਦੁਨੀਆ ਜਿਹੜੀ ਹੈ ਦੇਖੋ ਲਾਲਚ ਵਿਚ ਫਸ ਕੇ ਸ਼ੈਤਾਨਾਂ ਦੇ ਰਾਹ ਤੇ ਚੱਲ ਪਈ ਹੈ। ਸ਼ੈਤਾਨਾਂ ਦਾ ਰਾਹ ਨਫ਼ਰਤ,

ਜਿਹੜਾ ਕੰਮ ਕਰਦੇ ਨੇ ਉਹਨਾਂ ਦੇ ਰਾਹ ਛੱਡ ਦਿਓ। ਭਾਈ ਸਾਹਿਬ ਜੀ ਬਿਆਨ ਕਰਦੇ ਹਨ, ਮੰਦਰ ਢਾ ਕੇ ਮਸੀਤਾਂ ਬਣਾਈਆਂ ਨੇ ਮੁਗਲਾਂ ਨੇ, ਪਰ ਕੀ ਮੰਦਰ ਢਾ ਕੇ ਮਸੀਤ ਬਣਾਉਣ ਵਾਲਾ ਆਪਣੇ ਅੱਲਾ ਨੂੰ ਪਿਆਰਾ ਲੱਗ ਸਕਦਾ? ਕਦੇ ਨਹੀਂ ਲੱਗ ਸਕਦਾ। ਇੱਥੇ ਇੱਕ ਗੱਲ ਯਾਦ ਰੱਖਣੀ, ਹਰ ਕੌਮ ਦੇ ਵਿੱਚ ਭੈੜੇ ਬੰਦੇ ਹੁੰਦੇ ਹਨ, ਪਰ ਸਾਰੀਆਂ ਕੌਮਾਂ ਨੂੰ ਮਾੜੇ ਕਹਿ ਦੇਣਾ ਇਹ ਠੀਕ ਨਹੀਂ। ਹਰ ਕੌਮ ਵਿੱਚ ਕੋਈ ਨਾ ਕੋਈ ਭੈੜਾ ਬੰਦਾ ਜ਼ਰੂਰ ਹੁੰਦਾ, ਪਰ ਸਾਰੀ ਕੌਮ ਨੂੰ ਮਾੜਾ ਕਹਿਣਾ ਇਹ ਇਨਸਾਫ ਨਹੀਂ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ,

ਅਸੂਲ ਹੈ ਉਹਦੇ ਬਾਰੇ ਦੱਸਿਆ ਕਿ ਮੁਸਲਮਾਨ ਵਾਸਤੇ ਰੋਜੇ, ਈਦ, ਨਿਵਾਜ ਜ਼ਰੂਰੀ। ਇਹਨਾਂ ਦੇ ਪੀਰ ਪੈਗੰਬਰਾਂ ਦਾ ਇਹ ਉਪਦੇਸ਼। ਪਰ ਜਿਸ ਵੇਲੇ ਮੁਗਲਾਂ ਦਾ ਰਾਜ ਹੋਇਆ ਹਿੰਦੁਸਤਾਨ ਤੇ, ਤਾਂ ਔਰੰਗਜ਼ੇਬ ਜਿਹੜਾ ਕਿ ਇੱਕ ਜ਼ਾਲਮ ਬਾਦਸ਼ਾਹ ਸੀ, ਉਸਨੇ ਇਹ ਹੁਕਮ ਕੀਤਾ ਸੀ ਕਿ ਹਿੰਦੁਸਤਾਨ ਵਿੱਚ ਹਿੰਦੂ ਧਰਮ ਨਹੀਂ ਰਹਿਣ ਦੇਣਾ। ਤਾਂ ਪੰਡਿਤ ਕਿਰਪਾ ਰਾਮ ਨੇ ਆਨੰਦਪੁਰ ਸਾਹਿਬ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਪੁਕਾਰ ਕੀਤੀ, ਸਾਡੇ ਹਿੰਦੂ ਧਰਮ ਦੀ ਰੱਖਿਆ ਕਰੋ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਿਰ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਔਰ ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਵੀ ਠਾਕੁਰ ਦੁਆਰੇ ਢਾਏ ਜਾਂਦੇ ਰਹੇ ਭਾਈ ਗੁਰਦਾਸ।

ਇਹਨਾਂ ਸਾਰੀਆਂ ਪੌੜੀਆਂ ਦਾ ਮਕਸਦ, ਇਸ ਉਪਦੇਸ਼ ਦਾ ਮਕਸਦ ਕਿ ਜਿਹੜੇ ਲੋਕ ਆਪਣੇ ਧਰਮ ਨੂੰ ਠੀਕ ਸਮਝ ਕੇ ਦੂਸਰੇ ਧਰਮ ਔਰ ਦੂਸਰੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਹਨ, ਉਹ ਆਪਣੇ ਧਰਮ ਦਾ ਵੀ

ਪਿਛਲੇ ਦਿਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨੂੰ ਰੱਬ ਤੋਂ ਭੁੱਲਿਆ ਨੇ ਸਾੜਿਆ। ਕੀ ਇਹ ਕੰਮ ਕਿਸੇ ਧਰਮੀ ਦਾ ਹੋ ਸਕਦਾ ਹੈ? ਨਹੀਂ, ਇਹ ਕੰਮ ਕਿਸੇ ਧਰਮੀ ਦਾ ਨਹੀਂ, ਕਿਉਂਕਿ ਧਾਰਮਿਕ ਗ੍ਰੰਥ ਸਭ ਦੇ ਸਾਂਝੇ ਹੁੰਦੇ ਹਨ। ਜਿਹੜੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਹੀਂ ਕਰ ਸਕਦੇ, ਉਹਨਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਸੱਚ ਜਾਣਨਾ ਉਹ ਆਪਣੇ ਇਸ਼ਟ ਦਾ ਅਪਮਾਨ ਕਰਦੇ ਹਨ। ਕਿਉਂਕਿ ਧਾਰਮਿਕ ਗ੍ਰੰਥ ਕੋਈ ਵੀ ਹੈ, ਉਹ ਸੱਚ ਦਾ ਉਪਦੇਸ਼ ਕਰਦਾ ਹੈ ਤੇ ਅਪਮਾਨ ਉਹ ਹੀ ਕਰਦਾ ਹੈ ਜਿਹੜਾ ਸੱਚ ਨੂੰ ਸਹਾਰ ਨਹੀਂ ਸਕਦਾ, ਜਿਹੜਾ ਸੱਚ ਤੋਂ ਦੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹੋ ਹੀ ਉਪਦੇਸ਼ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਐਸਾ ਉਪਦੇਸ਼ ਕਿਉਂਕਿ ਇਹ ਇੱਕ ਹਕੀਕਤ ਹੈ। ਮੁਸਲਮਾਨ ਕਹਿੰਦਾ ਰਿਹਾ ਹਿੰਦੂ ਕਾਫਰ ਹੈ, ਕਾਫਰ ਔਰ ਹਿੰਦੂ ਕਹਿੰਦਾ ਰਿਹਾ ਮੁਸਲਮਾਨ ਮਲੇਸ਼ੀਆ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾੜਾ ਉਹ ਹੈ ਜਿਹਦੇ ਕਰਮ ਮਾੜੇ, ਨੀਚ ਉਹ ਹੈ ਜਿਹਦੇ ਕੰਮ ਨੀਚਾਂ ਵਾਲੇ। ਔਰ ਗੁਰੂ ਘਰ ਦੇ ਵਿੱਚ ਇਹ ਉਪਦੇਸ਼ ਹੈ ਕਿ ਹਿੰਦੂ ਔਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ। ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਦੇਸ਼ ਕਰਦੇ ਹਨ ਕਿ ਮੁਸਲਮਾਨ ਨਾਮ ਬੜਾ ਪਵਿੱਤਰ ਹੈ, ਬੜਾ ਪਾਕ ਹੈ, ਪਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ।

ਜਿਹੜਾ ਦਾਨ ਪੁੰਨ ਕਰੇ। ਮੁਸਲਮਾਨ ਉਹ ਜਿਹੜਾ ਆਪਣੇ ਅੱਲਾ ਕੋਲੋਂ ਸਾਰਿਆਂ ਵਾਸਤੇ ਮਿਹਰ ਮੰਗੇ, ਸਾਰਿਆਂ ਵਾਸਤੇ ਰੱਬ ਕੋਲੋਂ ਦੁਆ ਮੰਗੇ। ਤੇ ਸਾਹਿਬ ਜੀ ਕਹਿੰਦੇ ਨੇ ਸਰਬ ਜੀਆ ਮੈਂ ਰਹਿਮਤ ਹੋਏ ਤਾਂ ਮੁਸਲਮਾਨ ਕਹਾਵੇ, ਜਿਹੜਾ ਸਾਰਿਆਂ ਕੋਲੋਂ ਪਿਆਰ ਮੰਗੇ, ਸਾਰਿਆਂ ਨੂੰ ਪਿਆਰ ਦੇਵੇ, ਔਰ ਜਿਹੜਾ ਅੱਲਾ ਕੋਲੋਂ ਵੀ ਸਾਰਿਆਂ ਵਾਸਤੇ ਮਿਹਰ ਮੰਗੇ। ਸਾਹਿਬ ਜੀ ਕਹਿੰਦੇ ਨੇ

ਗੁਰਬਾਣੀ ਦਾ ਆਪਣੇ ਧਰਮ ਚ ਪੱਕੇ ਰਹੋ। ਤੁਸੀਂ ਜਿਸ ਧਰਮ ਨੂੰ ਵੀ ਮੰਨਦੇ ਹੋ, ਪਰ ਅਸਲ ਵਿੱਚ ਧਰਮ ਹੀ ਉਹ ਹੈ ਜਿਹੜਾ ਸਭ ਨਾਲ ਪਿਆਰ ਕਰੇ, ਕਿਉਂਕਿ ਧਰਮੀ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ। ਗੁਰੂ ਘਰ ਵਿੱਚ ਸਿੱਖ ਧਰਮ ਵਿੱਚ ਅਣਖ ਨਾਲ ਜਿਉਣਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਔਰ ਵੰਡ ਛਕਣਾ, ਇਹ ਉਪਦੇਸ਼ ਹੈ। ਔਰ ਇਹ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ। ਅਣਖ ਨਾਲ ਜੀਓ, ਆਪਣੇ ਧਰਮ ਚ ਪੱਕੇ ਰਹੋ। ਪਰ ਧਰਮੀ ਹੋਣ ਦਾ ਮਤਲਬ ਇਹ ਨਹੀਂ ਕਿ ਆਪਾਂ ਦੂਸਰਿਆਂ ਨੂੰ ਮਾੜਾ ਕਹੀਏ ਜਾਂ ਦੂਸਰਿਆਂ ਦੀ ਨਿੰਦਿਆ ਕਰੀਏ। ਕਮੀਆਂ ਹੁੰਦੀਆਂ ਹਨ, ਪਰ ਉਹਨਾਂ ਕਮੀਆਂ ਨੂੰ ਦੂਰ ਕਰਨਾ ਇਨਸਾਨ ਦਾ ਫਰਜ਼ ਬਣਦਾ। ਜਿਸ ਵੇਲੇ

ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਮੁਲਤਾਨ ਦੇਸ਼ ਗਏ ਪੀਰਾਂ ਫਕੀਰਾਂ ਦੇ ਨਾਲ ਗਿਆਨ ਚਰਚਾ ਹੋਈ। ਪੀਰਾਂ ਫਕੀਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਪੁੱਛਣ ਗੱਲ ਇਮਾਨ ਦੀ। ਕਾਜੀ ਮੁੱਲਾ ਇਕੱਠੇ ਹੋਏ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਧੰਨ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਹੈ ਬਾਬਾ ਨਾਨਕ ਤੂੰ ਸਾਰਿਆਂ ਦਾ ਸਾਂਝ ਹੈ, ਤੈਨੂੰ ਮੁਸਲਮਾਨ ਵੀ ਮੰਨਦੇ ਨੇ, ਤੈਨੂੰ ਹਿੰਦੂ ਵੀ ਮੰਨਦੇ ਨੇ, ਪਰ ਸਾਨੂੰ ਇੱਕ ਗੱਲ ਦਾ ਜਵਾਬ ਦੇ।

ਆਪਸ ਵਿਚ ਝਗੜਾ ਤੇ ਜਿਹਦੇ ਨਾਂ ਤੇ ਝਗੜਦੇ ਨੇ। ਭਾਈ ਸਾਹਿਬ ਜੀ ਕਹਿ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ, ਜਿਹਦੇ ਨਾਂ ਤੇ ਝਗੜਦੇ ਹੋ ਰਾਮ ਔਰ ਰਹੀਮ ਦੇ ਨਾਂ ਤੇ, ਉਹ ਤੇ ਇੱਕ ਜਗ੍ਹਾ ਖੜੇ ਨੇ, ਤੇ ਤੁਸੀਂ ਕਿਉਂ ਲੜਦੇ ਹੋ।

ਇਹ ਭੁੱਲੀ ਹੋਈ ਦੁਨੀਆ ਰੱਬ ਨੂੰ ਸਮਝ ਨਹੀਂ ਸਕੀ, ਕਿਉਂਕਿ ਰੱਬ ਦਾ ਨਾਮ ਭੁੱਲਣਾ ਦਾ ਥੋੜੀ ਹੈ, ਉਹ ਤੇ ਇਨਸਾਨ ਨੂੰ ਰੱਬ

ਇਹਨਾਂ ਝਗੜਿਆਂ ਨੂੰ ਦੇਖ ਕੇ ਕਿ ਮਸੀਤ ਵਿਚ ਗੈਰ ਮੁਸਲਮਾਨ ਨਹੀਂ ਜਾ ਸਕਦਾ, ਮੰਦਰ ਵਿਚ ਕੋਈ ਨੀਵੀਂ ਜਾਤਾ ਨਹੀਂ ਜਾ ਸਕਦਾ, ਤੇ ਗੁਰੂ ਨਾਨਕ ਸਾਹਿਬ ਨੇ ਇੱਕ ਇਹੋ ਜਿਹੇ ਧਰਮ ਦੀ ਨੀਂਹ ਰੱਖੀ ਕਿ ਜਿੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ। ਸਿੱਖ ਦਾ ਮਤਲਬ ਸਿੱਖਿਆ ਲੈਣ ਵਾਲਾ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਇੱਕ ਇਹੋ ਜਿਹਾ ਇਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ ਕਿ ਜਿਹਦੇ ਵਿਚ ਜਾਤ ਪਾਤ ਦਾ ਕੋਈ ਸਵਾਲ ਨਹੀਂ। ਇਸੇ ਵਾਸਤੇ ਜਦ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਔਰ ਹਰਿਮੰਦਰ ਸਾਹਿਬ ਜਿਸ ਨੂੰ ਲੋਕ ਗੋਲਡਨ ਟੈਂਪਲ ਕਰਕੇ ਯਾਦ ਕਰਦੇ ਹਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ ਰੱਖਣ ਦਾ ਇੱਕ ਮਕਸਦ ਸੀ ਕਿਉਂਕਿ ਚਾਰ ਵਰਨ ਹਨ, ਚਾਰ ਵਰਨਾਂ ਦੇ ਲੋਕ ਇਸ ਅਸਥਾਨ ਤੇ ਆ ਸਕਦੇ ਹਨ। ਔਰ ਨਾਮ ਵੀ ਰੱਖਿਆ ਹਰ ਮੰਦਰ, ਹਰੀ ਦਾ ਮੰਦਰ, ਅਕਾਲ ਪੁਰਖ ਦਾ ਅਸਥਾਨ, ਪਰਮੇਸ਼ਰ ਦਾ ਘਰ। ਇੱਥੇ ਹਿੰਦੂ ਵੀ ਆ ਸਕਦਾ, ਇੱਥੇ ਮੁਸਲਮਾਨ ਵੀ, ਇੱਥੇ ਈਸਾਈ ਵੀ, ਇੱਥੇ ਕਿਸੇ ਨੂੰ ਰੋਕ ਟੋਕ ਨਹੀਂ। ਦਰਵਾਜ਼ੇ ਚਾਰ ਪਰ ਰਸਤਾ ਇੱਕ ਰੱਖਿਆ। ਇਹ ਗੱਲ ਧਿਆਨ ਦੇਣ ਵਾਲੀ, ਗੁਰੂ ਸਾਹਿਬਾਂ ਨੇ ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ। ਰਸਤਾ ਇੱਕ ਇਸ ਵਾਸਤੇ ਰੱਖਿਆ, ਆਓ ਭਾਈ ਚਾਰ ਵਰਨਾ ਦੇ ਲੋਕੋ, ਆਓਗੇ ਵੱਖ ਵੱਖ ਰਾਹਾਂ ਤੋਂ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਨਸਲਾਂ ਦੇ ਲੋਕੋ ਆਓ, ਪਰ ਜੇ ਹਰਿਮੰਦਰ ਦੇ ਅੰਦਰ ਜਾਣਾ ਹੈ ਤੇ ਤੁਹਾਨੂੰ ਇੱਕ ਹੋ ਕੇ ਜਾਣਾ ਪਵੇਗਾ, ਇੱਕ ਰਾਹ ਤੋਂ ਜਾਣਾ ਪਵੇਗਾ ਤਾਂ ਕਿ ਤੁਹਾਡੇ ਵਖੇਵੇਂ ਖਤਮ ਹੋ ਜਾਣ। ਇਸੇ ਵਾਸਤੇ ਗੁਰੂ ਸਾਹਿਬਾਂ ਨੇ ਇਹ ਖਾਲਸਾ ਪੰਥ ਵੀ ਸਾਜਿਆ ਕਿ ਲੋਕ ਜਾਤਾਂ ਪਾਤਾਂ ਵਿਚ ਊਚ ਨੀਚ ਵਿਚ ਵੰਡੇ ਗਏ ਹਨ। ਅੰਮ੍ਰਿਤ ਛਕਾ ਕੇ ਇਹ ਉਪਦੇਸ਼ ਕੀਤਾ ਕਿ ਜਿਹਨੇ ਅੰਮ੍ਰਿਤ ਛਕ ਲਿਆ ਇਹਦੀ ਹੁਣ ਕੋਈ ਜਾਤ ਨਹੀਂ, ਇਹ ਹੁਣ ਕਿਸੇ ਊਚ ਨੀਚ ਵਿਚ ਨਹੀਂ, ਤੇ ਨਾਮ ਦੇ ਦਿੱਤਾ ਖਾਲਸਾ। ਔਰ ਇਹ ਯਾਦ ਰੱਖਣਾ, ਖਾਲਸਾ ਕੋਈ ਜਾਤ ਨਹੀਂ, ਖਾਲਸੇ ਦਾ ਮਤਲਬ ਹੈ ਖਾਲਸ। ਤੇ ਖਾਲਸਾ ਕੌਣ ਹੈ? ਸਾਹਿਬ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਪਰ ਖਾਲਸਾ ਉਹ ਹੈ ਜਿਹਦੇ ਵਿਚ ਨਾ ਵੈਰ ਵਿਰੋਧ ਹੈ, ਨਾ ਕੋਈ ਵਿਕਾਰ ਹੈ, ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਖਾਲਸਾ, ਨਾ ਕੋਈ ਰੱਬ ਦੀ ਜਾਤ, ਨਾ ਕੋਈ ਖਾਲਸੇ ਦੀ ਜਾਤ। ਔਰ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਕਿ ਆਓ ਭਾਈ ਅਸੀਂ ਮਨਾਂ ਵਿਚੋਂ ਨਫ਼ਰਤ ਕੱਢੀਏ, ਦੁਬਦਾ ਭਾਵ ਦੂਰ ਕਰੀਏ, ਇੱਕ ਪਰਮੇਸ਼ਰ ਦੇ ਰਾਹ ਤੇ ਚੱਲੀਏ ਔਰ ਆਪਾਂ ਇੱਕ ਹੋਈਏ।

ਇੱਕੋ ਵਰਗੀਆਂ ਅੱਖਾਂ, ਇੱਕੋ ਵਰਗਾ ਨੱਕ, ਇੱਕੋ ਵਰਗਾ ਸਰੀਰ, ਇੱਕੋ ਵਰਗੀ ਬੋਲੀ। ਇਨਸਾਨ ਦਾ ਸਰੀਰ ਹੱਡੀਆਂ ਮਾਸ ਦਾ ਬਣੇ, ਅੰਦਰ ਪਰਮੇਸ਼ਰ ਦੀ ਜੋਤ, ਅੱਲਾ ਦਾ ਨੂਰ ਕਹਿ ਲੋ, ਪਰਮੇਸ਼ਰ ਦੀ ਜੋਤ ਕਹਿ ਲੋ, ਵਾਹਿਗੁਰੂ ਦਾ ਨਿਵਾਸ ਕਰ ਲੋ। ਪਰ ਉਦੋਂ ਹੈਰਾਨਗੀ ਹੁੰਦੀ ਹੈ ਕਿ ਜਦ

ਸਿੱਖ ਪੰਥ ਸਾਜਣ ਦਾ ਮਕਸਦ ਅਣਖ ਨਾਲ ਜਿਉਣਾ, ਜ਼ੁਲਮ ਅੱਗੇ ਸਿਰ ਨਾ ਚੁਕਾਣਾ, ਜਾਤਾਂ ਪਾਤਾਂ ਊਚ ਨੀਚ ਦੇ ਬੰਧਨ ਤੋਂ ਉੱਤੇ ਉੱਠਣਾ ਔਰ ਸਰਬੱਤ ਦਾ ਭਲਾ ਮੰਗਣਾ। ਜਿੱਥੇ ਵੀ ਗੁਰੂ ਸਿੱਖ ਬੈਠਾ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ, ਉਹ ਜਦ ਵੀ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਅਖੀਰ ਵਿਚ ਇਹ ਕਹੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਆਓ ਫਿਰ ਇਸ ਉਪਦੇਸ਼ ਨੂੰ ਆਪਾਂ ਸਾਰੇ

ਸਾਈਂ ਦੇ ਮਿਲਣ ਦੀ ਸ਼ਿਕ ਹੈ, ਈਸ਼ਵਰ ਪ੍ਰਾਪਤੀ ਦੀ ਇੱਛਾ ਹੈ, ਉਹਨਾਂ ਨੂੰ ਫਿਰ ਕੋਈ ਹੋਰ ਇੱਛਾ ਆਪਣੇ ਵਸ਼ ਨਹੀਂ ਕਰ ਸਕਦੀ। ਬਿਰਹੋ ਪੁਯੰਗਮ ਮਨ ਵਸੇ, ਮੰਤ ਨਾ ਮਾਨੇ ਕੋਏ, ਰਾਮ ਬਿਜੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸਾਈਂ ਦੇ ਮਿਲਣ

ਸੰਸਾਰ ਵੱਲੋਂ ਉਹ ਬਾਵਰੇ ਹੋ ਜਾਂਦੇ ਹਨ ਜਿਨ੍ਹਾਂ ਦੇ ਹੀਏ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਹੈ। ਭਗਤ ਰਵਿਦਾਸ ਜੀ ਜਿਨ੍ਹਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ, ਜਿੱਥੇ ਅਸੀਂ ਛੇ ਗੁਰੂ ਸਾਹਿਬਾਨਾਂ ਨੂੰ ਮੱਥਾ ਟੇਕਦੇ ਹਾਂ ਸ਼ਰਧਾ ਦੇ ਨਾਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਭਗਤ ਰਵਿਦਾਸ ਜੀ ਨੂੰ ਵੀ ਆਸਨ ਮਿਲਿਆ, ਬੈਠਣ ਦੀ ਥਾਂ ਮਿਲੀ ਹੈ। ਉਹਨਾਂ ਦੇ ਚਰਨਾਂ ਤੇ ਵੀ ਰੋਜ਼ ਮੱਥਾ ਟੇਕਦੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹਨਾਂ ਦੇ ਚਰਨਾਂ ਤੇ ਵੀ ਰੋਜ਼ ਮੱਥਾ ਟੇਕਦੇ ਹਾਂ। ਤੋ ਜਿਨ੍ਹਾਂ ਨੇ ਵੀ ਸੱਚੇ ਦਿਲੋਂ ਉਸ ਪਰਮੇਸ਼ਰ ਦੀ ਭਗਤੀ ਕੀਤੀ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ। ਜੁਗੋ ਜੁਗ ਅਟਲ ਹੋ ਗਏ, ਅਮਰ ਹੋ ਗਏ। ਭਗਤ ਰਵਿਦਾਸ ਜੀ ਨੂੰ ਬਚਪਨ ਤੋਂ ਹੀ ਭਗਤੀ ਭਾਵ ਦੇ ਨਾਲ ਪਰਮੇਸ਼ਰ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹੋਈਆਂ ਸਨ। ਆਪ ਦਾ ਜਨਮ ਬੇਸ਼ੱਕ ਚੰਬਿਆਰਾਂ ਦੇ ਘਰ ਦਾ ਸੀ, ਪਰ ਨਿਰੰਕਾਰ ਦੇ ਘਰ ਵਿੱਚ ਕੋਈ ਜਾਤ ਪਾਤ ਦੀ ਪੁੱਛ ਨਹੀਂ, ਉੱਥੇ ਤਾਂ ਗੁਣਾਂ ਦੇ ਪੁਜਾਰੀ ਹਨ, ਗੁਣਾਂ ਦੀ ਪੂਜਾ ਹੋਣੀ ਹੈ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜਾਤ ਨਹੀਂ ਪੁੱਛੀ ਜਾਣੀ। ਹਜ਼ੂਰ ਦੀ ਬਾਣੀ ਕਹਿੰਦੀ ਹੈ, ਸਭ ਤੇ ਉੱਤਮ ਗਣੋ ਚੰਡਾਲਾ, ਨਾਨਕ ਜਹਿ ਮਨ ਬਸੈ ਗੋਪਾਲਾ। ਜੇ ਜਾਤ ਦਾ ਨੀਵਾਂ ਹੈ ਤੇ ਉਹਦੇ ਮਨ ਵਿੱਚ ਵਸ ਗਿਆ ਸ੍ਰੀ ਵਾਹਿਗੁਰੂ, ਤਾਂ ਉਹ ਸਭ ਤੋਂ ਉੱਤਮ ਹੈ। ਸਭ ਤੋਂ ਉੱਤਮ ਜਾਤੀ ਕਿਸ ਦੀ ਹੈ? ਸਗਲ ਧਰਮ ਮੇਂ ਸ੍ਰਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉੱਚੀ ਜਾਤੀ ਕਿਹਦੀ ਹੈ? ਜਿਹੜਾ ਭਾਈ ਸਾਸ ਗਰਾਸ ਮਾਲਕ

ਸੁੰਦਰ ਵੀ ਹੋਵੇ, ਵਸਤਰ ਵੀ ਬੜੇ ਚੰਗੇ ਪਹਿਨਦਾ ਹੋਵੇ, ਚਤੁਰ ਵੀ ਹੋਵੇ, ਹਜ਼ੂਰ ਕਹਿੰਦੇ ਹਨ ਉਹ ਨਿਰੰਕਾਰ ਦੇ ਘਰ ਵਿੱਚ, ਉਹਨੂੰ ਜਿਉਂਦਿਆਂ ਵਿੱਚ ਨਹੀਂ ਗਿਣਿਆ ਜਾਏਗਾ। ਮ੍ਰਿਤਕ ਕਹੀਏ ਨਾਨਕਾ, ਜਹ ਪ੍ਰੀਤ ਨਾਹੀ ਭਗਵੰਤ। ਮਹਾਰਾਜ ਕਹਿੰਦੇ ਹਨ ਕਿ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ, ਜਹ ਪ੍ਰੀਤ ਨਾਹੀ ਭਗਵੰਤ। ਬੇਸ਼ੱਕ ਕੁਲ ਉੱਚੀ ਹੋਵੇ, ਧਨੀ ਹੋਵੇ, ਪਰ ਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਤਾਂ ਉਹਦੀ ਕੋਈ ਦਰਗਾਹ ਵਿੱਚ ਪੁੱਛ ਨਹੀਂ ਹੋਵੇਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਜੋ ਸਾਸ ਗ੍ਰਾਸ ਭਗਤੀ ਵਿੱਚ ਜੁੜੇ ਰਹਿੰਦੇ ਸਨ, ਔਰ ਆਏ ਗਏ ਪ੍ਰੇਮੀਆਂ ਦੇ ਜੋੜੇ ਗੰਢ ਨੇ, ਜਿਤਨਾ ਕੋਈ ਦੇ ਗਿਆ ਉਹ ਲੈ ਲੈਣਾ ਤੇ ਮੰਗਣਾ ਨਹੀਂ ਕਿਸੇ ਕੋਲੋਂ, ਬਈ ਇਤਨੀ ਮਜ਼ੂਰੀ ਮੈਨੂੰ ਦੇ। ਤੇ ਮਹਾਂਪੁਰਖਾਂ ਪਾਸੋਂ ਔਰ ਗਰੀਬਾਂ ਪਾਸੋਂ ਤਾਂ ਆਪ ਹੀ ਨਹੀਂ ਸਨ ਕੁਝ ਲਿਆ ਕਰਦੇ। ਉਸ ਪਰਮੇਸ਼ਰ ਦੇ ਬੰਦੇ ਸਮਝ ਕੇ, ਧਨ ਭਾਗ ਸਮਝ ਕੇ ਉਹਨਾਂ

ਤੇ ਮਨ ਗੁਰੂ ਦੇ ਚਰਨਾਂ ਵਿੱਚ ਜੋੜੀ ਰੱਖਣਾ, ਈਸ਼ਵਰ ਦੇ ਚਰਨਾਂ ਵਿੱਚ ਜੋੜੀ ਰੱਖਣਾ। ਹਰਿਦੁਆਰ ਕੁੰਭ ਦਾ ਮੇਲਾ ਲੱਗਿਆ, ਬਹੁਤ ਲੋਕ ਜਾ ਰਹੇ ਸੀ, ਇੱਕ ਬ੍ਰਾਹਮਣ ਵੀ ਜਾ ਰਿਹਾ ਸੀ। ਭਗਤ ਰਵਿਦਾਸ ਜੀ ਨੇ ਵੇਖਿਆ ਬਈ ਬ੍ਰਾਹਮਣ ਦਾ ਜੋੜਾ ਫਟਿਆ ਹੋਇਆ ਤੇ ਜਾ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਂ ਤੁਹਾਡੇ ਜੋੜੇ ਦੀ ਸੇਵਾ ਕਰ ਦੇਵਾਂ, ਇਹਨੂੰ ਠੀਕ ਕਰ ਦੇਵਾਂ, ਗੰਢ ਦੇਵਾਂ। ਬ੍ਰਾਹਮਣ ਨੇ ਜੋੜਾ ਦੇ ਦਿੱਤਾ, ਭਗਤ ਰਵਿਦਾਸ ਜੀ ਨੇ ਬੜੇ ਪਿਆਰ ਨਾਲ ਇਹ ਗੰਢ ਦਿੱਤਾ, ਜੋੜੇ ਨੂੰ ਸਾਫ ਕਰ ਦਿੱਤਾ। ਹੁਣ ਉਹ ਬ੍ਰਾਹਮਣ ਕੁਝ ਦੇਣਾ ਚਾਹੁੰਦਾ ਸੀ, ਪਰ ਭਗਤ ਜੀ ਕਹਿਣ ਲੱਗੇ ਨਾ ਮਹਾਰਾਜ, ਧਨ ਭਾਗ ਹਨ, ਆਪ ਦੀ ਸੇਵਾ ਮਿਲ ਗਈ ਹੈ, ਮੈਨੂੰ ਇਤਨਾ ਹੀ ਕਾਫੀ ਹੈ। ਬ੍ਰਾਹਮਣ ਨੇ ਹੱਠ ਕੀਤਾ, ਆਖਿਆ ਬਈ ਮੈਂ ਤਾਂ ਕੁਝ ਨਾ ਕੁਝ ਜ਼ਰੂਰ ਦੇਣਾ, ਤੇ ਇੱਕ ਕਸੀਰਾ, ਇੱਕ ਪੈਸੇ ਦਾ ਤੀਸਰਾ ਹਿੱਸਾ ਜੋ ਹੈ ਉਹ ਕਸੀਰਾ ਕਿਆ ਕਰਦੇ ਸਨ ਉਸ ਨੂੰ। ਉਹ ਬ੍ਰਾਹਮਣ ਦੇਣਾ ਚਾਹੁੰਦਾ ਹੈ, ਭਗਤ ਜੀ ਲੈ ਨਹੀਂ ਰਹੇ। ਜਦੋਂ ਵੇਖਿਆ ਬਈ ਬ੍ਰਾਹਮਣ ਹੱਠ ਨਹੀਂ ਛੱਡ ਰਿਹਾ, ਤਾਂ ਬ੍ਰਾਹਮਣ ਨੂੰ ਕਿਹਾ, ਅੱਛਾ ਤੂੰ ਯਾਤਰਾ ਕਰਨ ਜਾ ਰਿਹਾ ਕੁੰਭ ਤੇ, ਗੰਗਾ ਇਸ਼ਨਾਨ ਕਰਨ ਚੱਲਿਆ, ਆ ਕਸ਼ੀਰਾ ਮੇਰਾ ਗੰਗਾ ਦੀ ਭੇਟਾ ਕਰ ਦੇ, ਉਚਾਰਨ ਕਰੋ ਸ੍ਰੀ। ਪਰ ਇੱਕ ਗੱਲ ਚੇਤੇ ਰੱਖੀ, ਜੇ ਆਪ ਗੰਗਾ ਹੱਥ ਕੱਢ ਕੇ ਬਾਹਰ ਮੰਗੇ ਤਾਂ ਦੇਵੀ, ਨਹੀਂ ਤਾਂ ਐਵੇਂ ਨਾ ਦੇ ਦੇਈ ਕਿਤੇ, ਇਹ ਭਗਤ ਦੀ ਮਜ਼ਦੂਰੀ ਹੈ, ਉਚਾਰਨ ਕਰੋ ਸ੍ਰੀ। ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰੂ ਸਰਬ ਨੇ ਦਾਨ ਦਾਨ ਦੇਤ ਹੈ। ਹੱਕ ਹਲਾਲ ਦੀ ਕਿਰਤ ਹੋਵੇ ਤੇ ਉਹਦੇ ਵਿੱਚੋਂ ਗੁਰੂ ਦੀ ਹਜ਼ੂਰੀ ਵਿੱਚ ਭੇਟਾ ਕੀਤੀ ਜਾਏ, ਉਹ ਕਰੋੜਾਂ ਰੁਪਈਆਂ ਦੇ ਬਰਾਬਰ ਹੈ, ਉਚਾਰਨ ਕਰੋ ਸ੍ਰੀ। ਕਿਉਂਕਿ ਉਹ ਤਾਂ ਤੇਰੀ ਭਾਵਨਾ ਦਾ ਭੁੱਖਾ ਹੈ, ਉਹ ਈਸ਼ਵਰ ਪਦਾਰਥਾਂ ਦਾ ਨਹੀਂ, ਕਿਸੇ ਹੋਰ ਵਸਤੂ ਦਾ ਨਹੀਂ, ਗੋਬਿੰਦ ਭਾਵ ਭਗਤ ਕਾ ਭੁੱਖਾ, ਉਹ ਤਾਂ ਤੇਰੀ ਭਾਵਨਾ ਵੇਖਦਾ ਕਿ ਤੇਰੇ ਅੰਦਰ ਕਿਤਨਾ ਕੁ ਪਿਆਰ ਹੈ। ਬ੍ਰਾਹਮਣ ਜਦੋਂ ਗਿਆ ਕੁੰਭ ਦਾ ਮੇਲਾ ਵੇਖਿਆ, ਯਾਤਰਾ ਕੀਤੀ, ਇਸ਼ਨਾਨ ਕਰਨ ਲੱਗਾ ਗੰਗਾ ਵਿੱਚ ਤੇ ਕਸੀਰਾ ਆਪਣੇ ਹੱਥ ਵਿੱਚ ਰੱਖ ਲਿਆ, ਬਈ ਹੁਕਮ ਹੈ ਗੰਗਾ ਜੇ ਬਾਹ ਕੱਢ ਕੇ ਬਾਹਰ ਮੰਗੇਗੀ ਹੱਥ ਕੱਢ ਕੇ ਤਾਂ ਦੇਣਾ। ਤਾਂ ਨਿਰੰਕਾਰ ਦੀ ਐਸੀ ਨੇਤ ਹੋਈ,

ਕੋਲ ਜਰੂਰ ਹੋਵੇਗਾ, ਉਹ ਵੀ ਮੈਨੂੰ ਲਿਆ ਕੇ ਦਿਓ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਜੇ ਨੇ ਬ੍ਰਾਹਮਣ ਨੂੰ ਬੁਲਾਇਆ, ਪਹਿਲਾਂ ਤਾਂ ਨਾ ਨੁੱਕਰ ਕੀਤੀ ਬ੍ਰਾਹਮਣ ਨੇ, ਤੇ ਫਿਰ ਸੱਚੋ ਸੱਚ ਦੱਸ ਦਿੱਤਾ, ਬਈ ਮੈਂ ਤਾਂ ਭਗਤ ਰਵਿਦਾਸ ਦੀ ਭੇਟਾ ਲੈ ਗਿਆ ਸਾਂ ਗੰਗਾ ਦੀ। ਗੰਗਾ ਨੇ ਹੱਥ ਕੱਢ ਕੇ ਉਹ ਭੇਟਾ ਲੈ ਲਈ ਹੈ, ਉਹਦੇ ਬਦਲੇ ਆਹ ਕੜਾ ਦਿੱਤਾ, ਮੈਂ ਇਹਦੇ ਨਾਲ ਦਾ ਦੂਸਰਾ ਨਹੀਂ ਲਿਆ ਸਕਦਾ, ਮੈਂ ਲੋਭੀ ਹਾਂ, ਮੈਂ ਸਜ਼ਾ ਦੇ ਲਾਇਕ ਹਾਂ, ਮੈਂ ਇੱਕ ਬ੍ਰਾਹਮਣ ਹੋ ਕੇ ਇਤਨਾ ਨੀਚ ਵਿਚਾਰ ਕੀਤੀ ਹੈ, ਸੋਚ ਕੀਤੀ ਹੈ, ਕੰਮ ਕੀਤਾ, ਮੈਨੂੰ ਬਖਸ਼ੋ। ਹਾਂ ਮੈਂ ਬੇਨਤੀ ਕਰਦਾ ਹਾਂ ਭਗਤ ਜੀ ਨੂੰ ਜਾ ਕੇ, ਸ਼ਾਇਦ ਉਹ ਇਹਦੇ ਨਾਲ ਦਾ ਕੋਈ ਕੜਾ ਦੇ ਦੇਣ। ਤਾਂ ਬ੍ਰਾਹਮਣ ਭਗਤ ਰਵਿਦਾਸ ਜੀ ਦੇ ਪਾਸ ਆ ਕੇ ਨਮਸਕਾਰ ਕਰਕੇ ਭਗਤ ਜੀ ਦੇ ਚਰਨ ਪਕੜ ਲਏ,

ਮਹਾਂਪੁਰਖ ਪਾਰਸ ਹੁੰਦਾ ਤੇ ਪਾਰਸ ਦੇ ਨਾਲ ਲੋਹਾ ਛੋ ਜਾਏ ਤੇ ਫਿਰ ਸੋਨਾ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਨੇ ਜਿੱਥੇ ਬਹਿ ਕੇ ਜੋੜੇ ਠੋਕਰੇ ਸਨ ਨਾ, ਜੁੱਤੀਆਂ ਠੋਕਰੇ ਸਨ, ਉਹ ਪੱਥਰ ਚੁੱਕਿਆ ਤੇ ਕਹਿਣ ਲੱਗੇ ਆ ਇੱਥੋਂ ਲੈ ਲੈ ਜਿਤਨੇ ਕੜੇ ਚਾਹੀਦੇ ਨੀ ਭਾਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹੈਰਾਨ ਹੋ ਗਏ ਕਿਉਂਕਿ ਤਿਆਗ ਦੀ ਮੂਰਤ ਸਨ ਭਗਤ ਰਵਿਦਾਸ ਜੀ, ਔਰ ਸੰਤ ਹੁੰਦੇ ਵੀ ਤਿਆਗ ਦੀ ਮੂਰਤ ਹਨ। ਮਹਾਂਪੁਰਖਾਂ ਦੀ ਕਮਾਈ ਉਦੋਂ ਹੀ ਸਿਮਰਨ ਉੱਥੇ ਹੀ ਰੁਕ ਜਾਂਦਾ ਜਦੋਂ ਉਹ ਬਖੇੜਿਆਂ ਵਿੱਚ ਪੈ ਜਾਂਦੇ ਹਨ, ਮਾਇਆ ਦੇ ਲੋਰ ਵਿੱਚ ਲੁੜ ਪੈਂਦੇ ਹਨ। ਮਹਾਂਪੁਰਖ ਤਿਆਗ ਦੀ ਮੂਰਤ ਆਉਂਦੇ ਹਨ। ਸਭ ਤੋਂ ਪਹਿਲਾਂ ਸੰਸਾਰ ਨੂੰ, ਸੰਸਾਰ ਦੇ ਮੋਹ ਨੂੰ ਤਿਆਗਣਾ, ਫਿਰ ਮਾਇਆ ਦੇ ਮੋਹ ਨੂੰ ਤਿਆਗਣਾ, ਉਸ ਤੋਂ ਬਾਅਦ ਫਿਰ ਪ੍ਰਤਿਸ਼ਠਾ ਉਸਤਤ ਨਿੰਦਾ

ਇੱਕ ਮਹਾਤਮਾ ਸਾਧੂ ਜੋ ਰਸੈਣੀ ਸੀ ਇੱਕ ਪਾਰਸ ਦੀ ਗੀਟੀ ਦੇ ਗਿਆ। ਭਗਤ ਜੀ ਮੈਂ ਵੇਖਦਾ ਹਾਂ ਤੁਸੀਂ ਥੋੜੀ ਜਿਹੀ ਕਮਾਈ ਕਰਦੇ ਹੋ ਤੇ ਸੰਗਤਾਂ ਬਹੁਤ ਆਉਂਦੀਆਂ ਨੇ ਜਿਨ੍ਹਾਂ ਨੂੰ ਛਕਾ ਦਿੰਦੇ ਹੋ, ਤੁਸੀਂ ਪਤਾ ਨਹੀਂ ਤੁਹਾਨੂੰ ਆਪਣੇ ਵਾਸਤੇ ਵੀ ਕੁਝ ਬਚਦਾ ਕਿ ਨਹੀਂ ਬਚਦਾ। ਆ ਪਾਰਸ ਲੈ ਲਓ, ਜਿਤਨਾ ਲੋੜ ਹੋਵੇ ਰੋਜ਼ ਦੇ ਰੋਜ਼ ਸੋਨਾ ਬਣਾ ਲਿਆ ਕਰੋ, ਨਾਲੇ ਤਾਂ ਬੜਾ ਸੁੰਦਰ ਮੰਦਰ ਬਣਾਓ ਇੱਥੇ, ਨਾਲੇ ਸੰਗਤਾਂ ਦੇ ਲੰਗਰ ਦਾ ਪ੍ਰਬੰਧ ਰੱਖਿਆ ਕਰੋ, ਤੁਸੀਂ ਕਿਹੜਾ ਆਪਣੇ ਕੋਲ ਰੱਖ ਲੈਣਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਭਗਤ ਜੀ ਮੁਸਕਰਾ ਪਏ, ਕਹਿਣ ਲੱਗੇ ਪੱਲੇ ਰਿਜਕ ਨਾ ਬਣਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਤਪਕਾ ਰੱਬ ਦਾ ਤਿੰਨਾ ਰਿਜਕ ਹਮੇਸ਼, ਜੋ ਭਗਵਾਨ ਭੇਜਦਾ ਜੋ ਨਿਰੰਕਾਰ ਭੇਜਦਾ ਵੰਡ ਕੇ ਛਕ ਲੈਂਦੇ ਹਾਂ, ਅਸੀਂ ਕਿਹੜਾ ਕੋਲੋਂ ਲੈ ਕੇ ਕਿਸੇ ਨੂੰ ਦਿੰਦੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਸੀਂ ਕੌਣ ਹਾਂ ਕਿਸੇ ਦੀ

ਚੱਲ ਰਹੇ ਹੋਣਗੇ, ਦਾਨ ਹੋ ਰਹੇ ਹੋਣਗੇ, ਕਿਉਂਕਿ ਮੈਂ ਪਾਰਸ ਦੇ ਗਿਆ ਸੀ। ਜਦੋਂ ਸਾਧੂ ਉੱਥੋਂ ਲੰਘਿਆ ਤਾਂ ਭਗਤ ਰਵਿਦਾਸ ਜੀ ਉਸੇ ਤਰ੍ਹਾਂ ਜੋੜੇ ਗੰਢ ਰਹੇ ਹਨ, ਜੁੜੇ ਹੋਏ ਹਨ ਉਸ ਨਿਰੰਕਾਰ ਦੇ ਚਰਨਾਂ ਵਿੱਚ। ਸਾਧੂ ਕਹਿਣ ਲੱਗਾ, ਮਹਾਰਾਜ ਮੈਂ ਤੁਹਾਨੂੰ ਪਾਰਸ ਦੇ ਗਿਆ ਸਾਂ। ਕਹਿਣ ਲੱਗੇ, ਜਿੱਥੇ ਰੱਖ ਗਿਆ ਸੈ ਉੱਥੋਂ

0: ਦੀਖਿਆ ਲਈ ਉਪਦੇਸ਼ ਲਿਆ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਜਦੋਂ ਆ ਕੇ ਉਪਦੇਸ਼ ਲਿਆ, ਕਿਉਂਕਿ ਆਪ ਬਨਾਰਸ ਰਹਿੰਦੇ ਸਨ ਭਗਤ ਜੀ, ਤੇ ਜਿਤਨੇ ਬ੍ਰਾਹਮਣ ਸਨ ਸਾਰੇ ਹੀ ਨਾਰਾਜ਼ ਹੋ ਗਏ ਭਾਈ।

ਰਾਣੇ ਹੋ ਤੇ ਤੁਹਾਡੀ ਘਰ ਵਾਲੀ ਰਾਣੀ ਚਾਲਾ ਨੇ ਇੱਕ ਚਮਾਰ ਨੂੰ ਗੁਰੂ ਧਾਰਨ ਕੀਤਾ। ਕਿਰਪਾ ਕਰੋ ਇਹਨੂੰ ਸਮਝਾਓ ਇਹਦੇ ਅਕਲ ਨੂੰ ਕੀ ਹੋ ਗਿਆ। ਰਾਜੇ ਨੇ ਜਦੋਂ ਪੁੱਛਿਆ ਤਾਂ ਰਾਣੀ ਚਾਲਾ ਕਹਿਣ ਲੱਗੀ, ਰਾਜਨ ਇੱਕ ਵੇਰਾ ਮੇਰੇ ਨਾਲ ਚਲੋ ਔਰ ਭਗਤ ਜੀ ਦੇ ਦਰਸ਼ਨ ਕਰੋ, ਤੁਹਾਡਾ ਤਨ ਮਨ ਠਰ ਜਾਏਗਾ। ਉਹ ਤਾਂ ਭਗਵਾਨ ਦਾ ਰੂਪ ਹਨ, ਵਿਚਾਰ

ਝਾਲਾ ਦੇ ਸਾਰਿਆਂ ਬ੍ਰਾਹਮਣਾਂ ਨੂੰ ਸਦਵਾਇਆ ਤੇ ਭਗਤ ਰਵਿਦਾਸ ਜੀ ਨੂੰ ਵੀ ਬੇਨਤੀ ਕੀਤੀ ਜਾ ਕੇ ਮਹਾਰਾਜ ਤੁਸੀਂ ਨਹੀਂ ਆਓਗੇ ਉਤਨੇ ਤੱਕ ਬ੍ਰਹਮ ਭੋਜ ਆਰੰਭ ਨਹੀਂ ਹੋਵੇਗਾ, ਤੁਸੀਂ ਆਉਣਾ ਹੈ। ਰਾਣੀ ਤੂੰ ਇਹ ਜੋ ਕਾਰਜ ਕਰ ਰਹੀ ਹੈ ਕਰ ਲੈ, ਕਿਉਂਕਿ ਬ੍ਰਾਹਮਣ ਈਰਖਾ

ਚਰੇ ਚੜ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਭਾਰੀ ਕੁਜਾਨ ਕੇ ਪੂਪ ਕਲੀ ਮਿਧ ਨਿਆਵਤ ਸੀਸ ਨਾ ਜਾਤ ਵਿਚਾਰੇ ਇੱਥੇ ਪੈ ਤੁਕ ਹਾ।

Que isso, lado. ਸਾਡੇ ਅੰਦਰ ਇੱਕ ਮਨ ਹੈ, ਇੱਕ ਆਤਮ ਹੈ। ਮਨ ਦਾ ਸੁਭਾਅ ਹੈ ਲੈਣਾ ਲੈਣਾ, ਆਤਮਾ ਦਾ ਸੁਭਾਅ ਹੈ ਵੰਡਣਾ ਵੰਡਣਾ ਦੇਣਾ। ਜੇ ਤੁਹਾਨੂੰ ਸ਼ੌਂਕ ਲੱਗ ਜੇ, ਸ਼ੌਂਕ ਚੜ ਜੇ, ਪ੍ਰਸ਼ਾਦੇ ਪਕਾਵਾਂ, ਉੱਥੇ ਜਾ ਕੇ ਵੰਡਾਂ, ਫਲਾਣੀ ਚੀਜ਼ ਕਰੋ ਲਵਾਂ, ਉੱਥੇ ਜਾ ਕੇ ਵੰਡਾਂ, ਥੋੜਾ ਕੁਝ ਪਿਆ ਦਸਵੰਧ ਫਰੂਟ ਲਵਾਂ ਵੰਡਾਂ, ਇਹ ਕਿਤੇ ਸੁਭਾਅ ਬਣ ਜੇ। ਸਮਝੋ ਆਤਮਾ ਚੜ੍ਹਦੀ ਕਲਾ ਚ ਜਾ ਰਹੀ ਹੈ। ਹੁਣ ਦੇਣ ਤੇ ਖੁਸ਼ੀ ਹੁੰਦੀ ਹੈ, ਸ਼ਾਂਤੀ ਮਿਲਦੀ। ਜਦ ਤੱਕ ਸੁਭਾਅ ਖੋਣਾ ਖੋਣਾ ਖੋਣਾ, ਚੰਚਲ ਮਨ ਬਲਵਾਨ ਹੈ। ਇਹਦੀ ਇੱਕ ਪੌੜੀ ਹੈ ਜਿਹਦਾ ਇਸ ਨਕਸ਼ੇ ਨਾਲ ਤਲਕ ਹੈ। ਕਹਿੰਦੇ ਉਹ ਖਾਲਸਾ ਜਿਹਦੀ ਆਤਮਾ ਬਲਵਾਨ ਹੈ, ਜਿਹਨੂੰ ਹੁਣ ਦੇਣ ਤੇ ਖੁਸ਼ੀ ਹੁੰਦੀ, ਕਿਸੇ ਨੂੰ ਪਾਲਣ ਤੇ ਖੁਸ਼ੀ ਹੁੰਦੀ ਹੈ।

ਪੰਜਵਾਂ ਨਿਰਧਨ ਨੂੰ ਪਾਲਣਾ ਇਹਦੇ ਵਿੱਚ ਵੀ ਸਾਧ ਸੰਗਤ ਮਾਇਆ ਨਹੀਂ ਲੱਗਦੀ। ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ ਇਹ ਪੰਜਵਾਂ ਜੇ। ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਧਿਆਨ ਦੇਣਾ, ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ ਇਹ ਦੁਨਿਆਵੀ ਗੁਣ ਹੈ, ਤੁਹਾਡੇ ਚੋਂ ਕੋਈ ਟੀਚਰ ਬਣ ਗਿਆ ਇਹ ਦੁਨਿਆਵੀ ਗੁਣ, ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ ਇਹ ਦੁਨਿਆਵੀ ਗੁਣ, ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ ਇਹ ਵੀ ਨਿਰਧਨ ਨੂੰ ਪਾਲਣਾ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏਗੇ, ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾਂ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਢਾਲ, ਤੇਰੇ ਕੋਲ ਦਰਿਆਈ ਦਰਿਆਈ ਗਨਕਾ ਵਾੜੇ ਆਏ ਖਲਤ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ ਉਹਨੂੰ ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋ ਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇਈ, ਇਹਨੇ ਮੇਰੀ ਸੇਵਾ ਕੀਤੀ। ਤੁਧ ਸਲਾਹਣ ਪਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ, ਤੈਨੂੰ ਜਮ ਕੀ ਤਲਵਾਰਾਂ। ਰੱਬ ਦੇ ਪਿਆਰਿਆਂ ਨੂੰ ਜੀ ਬਸਤਰ ਦੇ ਤੇ ਗਿੱਲੇ ਨੇ ਬਦਲਾ ਲਓ, ਜਲ ਪਾਣੀ ਸ਼ਿਕਾਰ, ਜੇ ਕੋ ਜੀਓ ਕਹੇ ਉਹ। ਇੱਕ ਦਰਗਾਹੀ ਗੁਣ ਜੇ ਵੇਖੋ ਇੱਕ ਪਾਪਣ ਦੇ ਭਲੇ ਲਈ ਵਰਤੇ, ਇਹ ਵੀ ਨਿਰਧਨ ਨੂੰ ਪਾਲਣ। ਇਹ ਸਾਡੇ ਚੋਂ ਕੋਈ ਸ਼ਾਇਦ ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ ਇਸ ਭਲੇ ਲਈ ਵਰਤੇ, ਉਹ ਸਮਾਂ ਲਿਆਓ ਸਾਹਮਣੇ, ਅਜਾਮਲ ਪਾਪੀ ਜਗ ਜਾਣ ਨਿਮਕ ਮਾਏ ਨੇ ਸਾਰ। ਮਹਾਂਪੁਰਸ਼ ਆਏ ਨਾ ਸੇਵਾ ਕੀਤੀ,
ਉਹਦੀ ਵਿਧ ਬਣਾਤੀ। ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਧ ਬਣਾਤੀ। ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ, ਗੱਲ ਬਣ ਜੂ ਨਹੀਂ। ਉਹ ਵਿਧ ਬਣਾ ਕੇ ਅਰਦਾਸ ਕੀਤੀ ਨਾਲ, ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇ। ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ ਚ ਆਉਂਦੇ ਨੇ।

ਇਹ ਨਿਰਧਨ ਨੂੰ ਪਾਲਣਾ ਹੈ। ਤੁਸੀਂ ਕੀ ਕਹੋਗੇ? ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ, ਸਰਗਾਈ ਦਾਂ ਤੇ ਗੁਰੂ ਨਾਨਕ ਤੋਂ ਉਹਦੇ ਚੋਂ ਕਿਨਕਾ ਉਹਨੂੰ ਦਿੰਦੇ ਨੇ। ਇਹ ਦੋ ਗੁਣ ਹੁੰਦੇ ਨੇ, ਇੱਕ ਦਰਗਾਹੀ ਇੱਕ ਦੁਨਿਆਵੀ। ਇਹ ਦੋ ਕਮੈਂਟ ਲਾਏ ਨੇ ਦਰਗਾਹੀ ਗੁਣ ਤੇ। ਹੁਣ ਜਿਹੜੀ ਜ਼ਿਆਦਾ ਬਹੁ ਗਿਣਤੀ ਅਸੀਂ ਬੈਠੇ ਹਾਂ, ਦੁਨਿਆਵੀ ਗੁਣ ਰਾਹੀਂ ਵੀ ਨਿਰਧਨ ਨੂੰ ਪਾਲਣਾ, ਧਿਆਨ ਦੇਣਾ ਜ਼ਰਾ। ਦੁਨਿਆਵੀ ਗੁਣ ਜਿਹੜਾ ਵੀ ਸਤਸੰਗ ਜੀ ਸਾਨੂੰ ਪ੍ਰਾਪਤ ਹੋਵੇ